सत्संग मन वृत्तियां जोड़ो, अपने मना नूं ऐसी थां ते ले चलो

ਜਿੱਥੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤਵੀ ਤੇ ਸਮਾਧੀ ਲਾਈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨਹੀਂ ਆਖਿਆ ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਤੁਸੀਂ ਮਹਿਸੂਸ ਕਰ ਰਹੇ ਹੋ ਕਿਤਨੀ ਗਰਮੀ ਹੈ ਇੱਥੇ, ਫਿਰ ਇਸ ਤੋਂ ਬਾਅਦ ਅੱਜ ਦੀ ਗਰਮੀ ਦਾ ਅੰਦਾਜ਼ਾ ਲਾਓ। ਇੰਡੀਆ ਤੇ ਪਾਕਿਸਤਾਨ ਕਿੰਨੀ ਗਰਮੀ ਹੋਏਗੀ, ਜਿਸ ਹਵੇਲੀ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ, ਸਾ ਧਰਤੀ ਭਈ ਹਰਿਆਵਲੀ, ਤਨ ਹੈ ਉਹ ਹਵੇਲੀ ਤੇ ਤਨ ਹੈ ਉਹ ਭੱਠੀ, ਜਿਸ ਭੱਠੀ ਦੇ ਉੱਪਰ ਤਨ ਹੈ ਉਹ ਤਵੀ।

ਐ ਭੱਠੀ ਤਪਦੀ ਹੈ ਜਿਹਦੇ ਵਿੱਚ ਕਈ ਮਨ ਲੱਕੜ ਪਈ ਹੈ। ਇਹਦੇ ਉੱਪਰ ਇੱਕ ਤਵੀ ਰੱਖੀ ਜਾਏਗੀ, ਉਸ ਤਵੀ ਦੇ ਉੱਪਰ ਤੁਹਾਨੂੰ ਸਮਾਧੀ ਲੈਣੀ ਪਵੇਗੀ। ਫਿਰ ਇੱਥੇ ਬਸ ਨਹੀਂ, ਤਵੀ ਲਾਲ ਹੋ ਜਾਏਗੀ, ਸਮਾਧੀ ਲੈਣੀ ਪਵੇਗੀ। ਉਸ ਤੋਂ ਬਾਅਦ ਸੂਰਜ ਦੀ ਅਤ ਗਰਮੀ ਅਤੇ ਉਸ ਤੋਂ ਬਾਅਦ ਰੇਤਾ ਦੇ ਗਰਮ ਰੇਤਾ ਉਹਦੇ ਕੜਛੇ ਭਰ ਭਰ ਕੇ ਤੁਹਾਡੇ ਸਿਰ ਤੇ ਪਾਏ ਜਾਣਗੇ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਐ ਤੇਰੀ ਲਾਲ ਤਵੀ ਸਾਡੇ ਲਈ ਕੋਮਲ ਫੁੱਲਾਂ ਦੀ ਸੇਜ ਹੈ, ਤੇਰਾ ਸੜਦਾ ਤੇ ਬਲਦਾ ਰੇਤਾ ਸਾਡੇ ਲਈ ਫੁੱਲਾਂ ਦੀ ਵਰਖਾ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕੋਈ ਗੱਲ ਨਹੀਂ, ਇਹ ਸਾਰਾ ਕੁਝ ਸਾਨੂੰ ਮਨਜ਼ੂਰ ਹੈ, ਕਿਉਂਕਿ ਸਾਨੂੰ ਸਾਧ ਸੰਗਤ ਨੇ ਇੱਕ ਚਿੱਠੀ ਲਿਖੀ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਕਿਉਂਕਿ ਚੰਦੂ ਨੇ ਆਪਣੇ ਆਪ ਨੂੰ ਚਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਿਆ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਇੱਕ ਵਾਰੀ ਸਾਰੇ ਪੜ੍ਹ ਲਈਏ ਪਹਿਲਾਂ।

ਮੈਂ ਸ਼ਹੀਦੀ ਦੀ ਨੀਂਹ ਰੱਖਣੀ ਹੈ ਤੇ ਜਦੋਂ ਸਮਾਂ ਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਇਸ ਤਵੀ ਤੇ ਸਮਾਧੀ ਲਾਉਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੰਦਰ ਇੰਨੀ ਸ਼ਾਂਤੀ ਸੀ, ਅੱਗ ਦੀ ਤਪਸ਼ ਠੰਡੀ ਹੋਣ ਲੱਗੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ

ਜੇ ਤੂੰ ਅੱਜ ਠੰਡੀ ਹੋ ਗਈ ਤੇ ਕੱਲ ਨੂੰ ਲੋਕ ਕਹਿਣਗੇ ਕਿ ਗੁਰੂ ਅਰਜਨ ਆਪਣੀ ਸ਼ਕਤੀ ਦਿਖਾ ਕੇ ਅੱਗ ਨੂੰ ਠੰਡਾ ਕਰ ਗਿਆ। ਤੇਰੇ ਅੰਦਰ ਜਿਤਨੀ ਵੀ ਤਪਸ਼ ਹੈ ਉਹ ਅੱਜ ਸਾਰੀ ਵਿਖਾ ਦੇ। ਤੂੰ ਜਿਤਨੀ ਜ਼ਿਆਦਾ ਤਪੇਂਗੀ ਮੇਰਾ ਇਮਤਿਹਾਨ ਦਾ ਪੇਪਰ ਚੰਗਾ ਹੋਵੇਗਾ। ਐ ਤਵੀ, ਜਿਤਨੀ ਤੇਰੇ ਅੰਦਰ ਤਪਸ਼ ਹੈ ਤੂੰ ਆਪਣੀ ਤਪਸ਼ ਵੀ ਅੱਜ ਦਿਖਾ ਦੇ। ਤੇ ਹਜ਼ੂਰ ਨੇ ਸੂਰਜ ਨੂੰ ਵੀ ਇਹ ਗੱਲ ਕਹੀ ਕਿ ਜਿਤਨਾ ਤੂੰ ਅੱਜ ਤਪ ਸਕਨੇ, ਜਿਤਨੀ ਤੇਰੇ ਅੰਦਰ ਗਰਮੀ ਹੈ ਉਹ ਸਾਰੀ ਅੱਜ ਲਾਹੌਰ ਦੀ ਹਵੇਲੀ ਵਿੱਚ ਸੁੱਟ ਦੇ, ਤਾਂ ਕਿ ਮੇਰਾ ਇਮਤਿਹਾਨ ਹੋਵੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਬੈਠੇ ਨੇ ਤਵੀ ਤੇ, ਸਾਹਮਣੇ ਖੜਾ ਸਾਈ ਮੀਆਂ ਮੀਰ। ਹਜ਼ੂਰ ਕਹਿੰਦੇ ਨੇ ਸਾਈ ਜੀ ਤੁਸੀਂ ਕਿਸੇ ਦਿਨ ਇੱਕ ਸਵਾਲ ਕੀਤਾ ਸੀ, ਉਹ ਸਵਾਲ ਕਿਹੜਾ ਹੈ? ਮੀਆਂ ਮੀਰ ਜੀ ਨੇ ਇੱਕ ਸਵਾਲ ਕੀਤਾ ਸੀ, ਭਲਾ ਇਹ ਕਿਵੇਂ ਹੋ ਸਕਦਾ ਹੈ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਕੋਈ ਮੰਨੇ? ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਤੇ ਗਮੀ ਗਮੀ ਹੁੰਦੀ ਹੈ। ਜਿਤਨਾ ਬੰਦਾ ਕਿਸੇ ਦੇ ਵਿਆਹ ਤੇ ਖੁਸ਼ ਹੁੰਦਾ ਤੇ ਜਦੋਂ ਕਿਸੇ ਦੀ ਅਰਥੀ ਨਾਲ ਜਾ ਰਿਹਾ ਹੋਵੇ ਉਹ ਖੁਸ਼ੀ ਤਾਂ ਨਹੀਂ ਨਾ ਹੁੰਦੀ। ਕਹਿਣ ਲੱਗਾ ਸੱਚੇ ਪਾਤਸ਼ਾਹ, ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਇੱਕ ਪੌੜੀ ਉਚਾਰੀ ਏ, ਉਹ ਕਿਹੜੀ ਪੌੜੀ ਏ? ਤੁਸੀਂ ਵੀ ਸਾਰੇ ਰੋਜ਼ ਪੜ੍ਹਦੇ ਹੋ।

ਹਰ ਇੱਕ ਕਹਿੰਦੇ ਨੇ ਖੁਸ਼ੀ ਤੇ ਸੋਗ ਕਹਿੰਦੇ ਨੇ ਉਹਦੇ ਬਾਰੇ ਆਪ ਜੀ ਨੂੰ ਪਤਾ ਹੈ। ਸੋਗ ਕਹਿੰਦੇ ਨੇ ਦੁੱਖ ਨੂੰ। ਆਪ ਜੀ ਨੇ ਇਹ ਪੰਕਤੀਆਂ ਉਚਾਰੀਆਂ ਨੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਸਾਈ ਜੀ ਕੋਈ ਸਮਾਂ ਆਵੇਗਾ, ਇਹਨਾਂ ਪੰਕਤੀਆਂ ਦਾ ਜਵਾਬ ਤੁਹਾਨੂੰ ਦੇਵਾਂਗੇ। ਤਾਂ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਤਸੰਗਤ ਸਮਾਧੀ ਲਾ ਕੇ ਬੈਠੇ ਨੇ ਤਵੀ ਤੇ ਚਾਰੇ ਪਾਸਿਓਂ ਅੱਗ ਨੇ ਵੀ ਆਪਣੀ ਤਪਸ਼ ਦਾ ਸੋਰ ਪਾਇਆ ਤੇ ਹਜ਼ੂਰ ਕਹਿੰਦੇ ਨੇ ਜਦੋਂ ਮੈਂ ਹਰਿਮੰਦਰ ਸਾਹਿਬ ਤਖ਼ਤ ਤੇ ਬੈਠਦਾ ਸੀ ਤੇ ਅੱਜ ਮੈਂ ਤਵੀ ਤੇ ਬੈਠਾ, ਕਹਿੰਦੇ ਨੇ ਮੇਰੇ ਚਿਹਰੇ ਵਿੱਚ ਕੋਈ ਫਰਕ ਤਾਂ ਨਹੀਂ ਆਇਆ ਉਦੋਂ ਤੋਂ ਅੱਜ ਦਾ।

ਜ਼ਹਿਰ ਤੇ ਅੰਮ੍ਰਿਤ ਨੂੰ ਇੱਕ ਸਮਝਣ ਵਾਲਾ ਸਾਧ ਸੰਗਤ, ਇਹ ਵੀ ਇੱਕ ਅਵਸਥਾ ਹੈ। ਮੀਰਾਂ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਇਆ। ਕਹਿੰਦੇ ਨੇ ਕਿ ਇਹਦੀ ਭਗਤੀ ਲੋਕਾਂ ਨੂੰ ਚੰਗੀ ਨਾ ਲੱਗੀ, ਇਹਦੇ ਘਰਦਿਆਂ ਨੂੰ ਵੀ ਚੰਗੀ ਨਾ ਲੱਗੀ। ਉਹਨਾਂ ਨੇ ਇੱਕ ਜ਼ਹਿਰ ਦਾ ਪਿਆਲਾ ਤਿਆਰ ਕੀਤਾ ਤੇ ਨਾਲ ਇਹ ਗੱਲ ਕਹਿ ਦਿੱਤੀ ਕਿ ਪਰਮਾਤਮਾ ਨੇ ਤੇਰੇ ਲਈ ਅੰਮ੍ਰਿਤ ਦਾ ਪਿਆਲਾ ਭੇਜਿਆ, ਤੂੰ ਇਹ ਪੀ ਲੈ। ਤੇ ਜਿਸ ਨੂੰ ਇਹ ਪਤਾ ਲੱਗ ਜਾਏ ਕਿ ਮੈਂ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀਓ। ਜੇ ਪਤਾ ਲੱਗ ਜਾਏ ਕਿ ਅੰਮ੍ਰਿਤ ਮੈਂ ਪੀਣਾ ਤੇ ਅੰਮ੍ਰਿਤ ਪੀ ਕੇ ਤੇ ਅਮਰ ਹੋ ਜਾਂਦਾ। ਕਹਿੰਦੇ ਕਿ ਮੀਰਾਂ ਨੇ ਅੰਮ੍ਰਿਤ ਦੇ ਪਿਆਲੇ ਨੂੰ ਹੱਸ ਕੇ ਆਪਣੇ ਹੱਥਾਂ ਤੇ ਲਿਆ। ਹੈ ਤਾਂ ਜ਼ਹਿਰ ਦਾ ਪਿਆਲਾ ਸੀ, ਪਰ ਜਿਹੜਾ ਜ਼ਹਿਰ ਸਮਝੇ ਹੀ ਨਾ। ਤੇ ਸਾਧ ਸੰਗਤ, ਇੱਥੇ ਇੱਕ ਭੇਦ ਹੈ ਇੱਕ ਗੱਲ ਦਾ। ਇਹ ਪਿਆਲਾ ਤਾਂ ਜ਼ਹਿਰ ਦਾ ਸੀ, ਪਰ ਜਦੋਂ ਨਾਮ ਜਪਣ ਵਾਲਿਆਂ ਦੇ ਹੱਥਾਂ ਤੇ ਗਿਆ, ਇਹ ਜ਼ਹਿਰ ਨਾ ਰਹੀ, ਇਹ ਅੰਮ੍ਰਿਤ ਬਣ ਗਈ। ਪੀਆ ਜਬ ਜ਼ਹਿਰ ਕਾ ਪਿਆਲਾ ਤੋ ਅੰਮ੍ਰਿਤ ਕਾ ਮਜ਼ਾ ਪਾਇਆ, ਛੂਆ ਜਬ ਨਾਗ ਕੇ ਫਨ ਕੋ ਮਦਨ ਮੋਹਨ ਨਜ਼ਰ ਆਇਆ। ਇਹ ਬੰਦਗੀ ਵਾਲਿਆਂ ਦੀ ਦਾਸਤਾਨ ਹੈ, ਇਹ ਬੰਦਗੀ ਕਰਨ ਵਾਲਿਆਂ ਦੀ ਕਹਾਣੀ ਹੈ। ਅਜੇ ਹਜ਼ੂਰ ਤਵੀ ਤੇ ਬੈਠੇ ਨੇ ਤੇ ਕਹਿੰਦੇ ਨੇ, ਸਾਈਂ ਮੀਆਂ ਮੀਰ ਜੀ, ਅੱਜ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਿਹਾ। ਤੁਸੀਂ ਕਿਹਾ ਸੀ ਇਹ ਕਿਵੇਂ ਹੋ ਸਕਦਾ, ਖੁਸ਼ੀ ਤੇ ਗਮੀ ਨੂੰ ਕੋਈ ਇੱਕੋ ਜਿਹਾ ਸਮਝੇ? ਅੱਜ ਤੁਸੀਂ ਦੇਖ ਲਓ ਮੇਰੇ ਚਿਹਰੇ ਤੇ ਆਨੰਦ ਦਾ ਖੇੜਾ ਟਪਕਦਾ ਹੈ। ਤੁਸੀਂ ਸਵਾਲ ਕੀਤਾ ਸੀ ਇਹ ਕਿਵੇਂ ਹੋ ਸਕਦਾ ਹੈ, ਨੇ ਭਗਤ ਨਾਮਦੇਵ ਜੀ ਨੇ ਅਕਾਲ ਪੁਰਖ ਦੇ ਅੱਗੇ ਕੀਤਾ। ਕੋਈ ਐਸਾ ਭਗਤ ਹੈ ਜਿਹੜਾ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਸਮਝੇ? ਭਗਵਾਨ ਕਹਿਣ ਲੱਗੇ, ਨਾਮਦੇਵ, ਹਾਂ ਐਸੇ ਭਗਤ ਵੀ ਨੇ ਜਿਨ੍ਹਾਂ ਭਗਤਾਂ ਨੇ ਸੋਨੇ ਤੇ ਮਿੱਟੀ ਨੂੰ ਇੱਕ ਜਾਣਿਆ ਹੈ। ਸਤਸੰਗਤ, ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਝੇ ਉਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਆ ਪੜ੍ਹਦੇ ਹੋ ਨਾ ਤੁਸੀਂ?

ਕਵਲ ਰਹਿੰਦਾ ਪਰ ਜਿਉਂ ਜਿਉਂ ਪਾਣੀ ਵਧਦਾ ਜਾਏਗਾ ਕਵਲ ਫੁੱਲ ਵੀ ਵਧਦਾ ਜਾਏਗਾ। ਮੈਂ ਅਰਜ਼ ਕਰ ਰਿਹਾ ਸੀ ਕਿ ਮਿੱਟੀ ਤੇ ਸੋਨੇ ਨੂੰ ਇੱਕ ਸਮਝਣ ਵਾਲਾ ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਕੀ ਮੈਨੂੰ ਵਿਖਾ ਸਕਦੇ ਹੋ ਜਿਸ ਨੇ ਮਿੱਟੀ ਤੇ ਸੋਨੇ ਨੂੰ ਇੱਕ ਸਮਝਿਆ ਹੋਵੇ। ਸਤਸੰਗ ਦੋ ਇਸਤਰੀ ਪੁਰਸ਼ ਸਨ ਪਰ ਭਗਤੀ ਵਿੱਚ ਹਰ ਵੇਲੇ ਲੀਨ ਰਹਿੰਦੇ ਸਨ। ਸੁਖ ਨੂੰ ਵੀ ਉਸਦੀ ਦਾਤ ਸਮਝਦੇ ਸਨ ਤੇ ਦੁੱਖ ਨੂੰ ਵੀ ਉਸਦੀ ਹੀ ਦਾਤ ਸਮਝਦੇ ਸਨ। ਜੰਗਲ ਵਿੱਚ ਲੱਕੜਾਂ ਤੋੜਨ ਜਾਂਦੇ ਨੇ, ਅਧੀਆਂ ਲੱਕੜਾਂ ਬਾਜ਼ਾਰ ਵਿੱਚ ਵੇਚਦੇ ਨੇ, ਅਧੀਆਂ ਲੱਕੜਾਂ ਨਾਲ ਆਪਣੀ ਰਸੋਈ ਦਾ ਕਾਰੋਬਾਰ ਕਰਦੇ ਨੇ। ਅੱਜ ਇੱਕ ਸਮਾਂ ਐਸਾ ਆਇਆ ਅਕਾਲ ਪੁਰਖ ਨੇ ਸੋਨੇ ਦੀਆਂ ਮੋਹਰਾਂ ਵਿਛਾ ਦਿੱਤੀਆਂ ਜਿਹੜੇ ਪਾਸੋਂ ਉਹਨਾਂ ਨੇ ਆਉਣਾ ਸੀ। ਤੇ ਭਗਤ ਨਾਮਦੇਵ ਜੀ ਨੂੰ ਲੈ ਕੇ ਆਪ ਇਸ ਜੰਗਲ ਦੇ ਕੁਝ ਦਰਖਤਾਂ ਦੇ ਪਿੱਛੇ ਖੜੇ ਹੋ ਗਏ ਤੇ ਕੀ ਦੇਖਦੇ ਨੇ ਪਿੱਛੇ ਪਿੱਛੇ ਇਸਤਰੀ ਹੈ, ਅੱਗੇ ਅੱਗੇ ਪੁਰਸ਼ ਹੈ। ਇਹਨਾਂ ਦਾ ਨਾਮ ਹੈ ਰਾਂਕਾ ਤੇ ਬਾਂਕਾ। ਟੁਰੇ ਆ ਰਹੇ ਨੇ, ਲੱਕੜਾਂ ਸਿਰ ਤੇ ਨੇ, ਉਸ ਅਕਾਲ ਪੁਰਖ ਦੇ ਗੁਣ ਗਾਉਂਦੇ ਗਾਉਂਦੇ ਜਦੋਂ ਇਹਨਾਂ ਮੋਹਰਾਂ ਦੇ ਕੋਲ ਆਏ ਤੇ ਸਾਧ ਸੰਗਤ ਜਿਹੜਾ ਪੁਰਸ਼ ਸੀ ਨਾ, ਉਹਨੇ ਲੱਕੜਾਂ ਇੱਕ ਪਾਸੇ ਰੱਖ ਦਿੱਤੀਆਂ ਤੇ ਬੁੱਕ ਭਰ ਭਰ ਕੇ ਮਿੱਟੀ ਦੇ ਮੋਹਰਾਂ ਤੇ ਪਾ ਰਿਹਾ। ਇਸਤਰੀ ਨੇ ਪਿੱਛੋਂ ਦੇਖਿਆ ਤੇ ਕਹਿਣ ਲੱਗੀ ਇਹ ਕੀ ਕਰ ਰਹੇ ਹੋ? ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਨਹੀਂ, ਮੈਨੂੰ ਦੱਸੋ ਕਿ ਲੱਕੜਾਂ ਦਾ ਭਾਰ ਜ਼ਿਆਦਾ ਹੈ, ਸ਼ਾਇਦ ਤੁਸੀਂ ਥਕੇਵਾਂ ਮਹਿਸੂਸ ਕਰ ਰਹੇ ਹੋ ਤਾਂ ਲੱਕੜਾਂ ਤੁਸੀਂ ਥੱਲੇ ਰੱਖ ਦਿੱਤੀਆਂ ਨੇ। ਫਿਰ ਕਹਿਣ ਲੱਗਾ ਕੁਛ ਨਹੀਂ। ਕਹਿਣ ਲੱਗੀ ਇਸਤਰੀ ਕੁਝ ਦੱਸਣਾ ਪਵੇਗਾ। ਕਹਿਣ ਲੱਗਾ ਇਹ ਕੁਝ ਮੋਹਰਾਂ ਪਈਆਂ ਸਨ ਸੋਨੇ ਦੀਆਂ, ਹੈ ਤਾਂ ਮਿੱਟੀ, ਇਹਨਾਂ ਇਸ ਮਿੱਟੀ ਦੇ ਉੱਪਰ ਮੈਂ ਮਿੱਟੀ ਪਾ ਰਿਹਾ। ਤੇ ਕਹਿਣ ਲੱਗੀ ਕਾਹਦੇ ਵਾਸਤੇ? ਕਹਿਣ ਲੱਗਾ ਮੈਂ ਸੋਚਿਆ ਕਿ ਇਸਤਰੀ ਦਾ ਮਨ ਗਹਿਣੇ ਨੂੰ ਵੇਖ ਕੇ ਲੁਭਾਏਮਾਨ ਹੋ ਜਾਂਦਾ ਹੈ। ਮੈਂ ਸੋਚਿਆ ਜੇ ਕਿਤੇ ਤੇਰੀ ਨਜ਼ਰ ਵਿੱਚ ਇਹ ਮੋਹਰਾਂ ਪੈ ਗਈਆਂ ਤੇ ਤੇਰਾ ਮਨ ਪਰਮਾਤਮਾ ਨਾਲੋਂ ਟੁੱਟ ਕੇ ਇਹਨਾਂ ਮੋਹਰਾਂ ਵਿੱਚ ਆ ਜਾਏਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਇੰਨਾ ਬਚਨ ਆਖਿਆ ਤਾਂ ਇਹ ਇਸਤਰੀ ਕਹਿਣ ਲੱਗੀ ਤੁਸੀਂ ਇਹਨਾਂ ਮੋਹਰਾਂ ਨੂੰ ਕੀ ਸਮਝਦੇ ਹੋ? ਕਹਿਣ ਲੱਗਾ ਮਿੱਟੀ। ਤੇ ਕਹਿਣ ਲੱਗੇ ਇਹ ਜਿਹੜੀ ਧਰਤੀ ਤੂੰ ਚੁੱਕ ਚੁੱਕ ਕੇ ਬੁੱਕ ਭਰ ਭਰ ਕੇ ਮੋਹਰਾਂ ਤੇ ਪਾ ਰਹੇ ਹੋ ਉਹ ਕੀ ਹੈ? ਕਹਿਣ ਲੱਗੀ ਉਹ ਵੀ ਮਿੱਟੀ। ਬੜਾ ਸੁੰਦਰ ਜਵਾਬ ਦਿੱਤਾ ਇਸ ਇਸਤਰੀ ਨੇ। ਧਨ ਨੇ ਉਹ ਇਸਤਰੀਆਂ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਹੈ। ਕਹਿਣ ਲੱਗੀ ਜੇ ਮਿੱਟੀ ਵਿੱਚ ਤੇ ਸੋਨੇ ਵਿੱਚ
ਕੁਝ ਫਰਕ ਨਹੀਂ ਹੈ ਰਾਈ ਦਾ, ਕਹਿੰਦੇ ਨੇ ਇੱਕ ਤਿਲ ਮਾਤਰ ਦਾ ਵੀ ਜੇ ਫਰਕ ਨਹੀਂ, ਜੇ ਸੋਨੇ ਵਿੱਚ ਤੇ ਮਿੱਟੀ ਵਿੱਚ ਕੁਝ ਫਰਕ ਨਹੀਂ ਹੈ ਰਾਈ ਦਾ, ਤੇ ਕਹਿਣ ਲੱਗੀ ਫਿਰ ਫਾਇਦਾ ਕੀ ਹੈ ਸਵਾਮੀ ਜੀ ਮਿੱਟੀ ਤੇ ਮਿੱਟੀ ਪਾਈ ਦਾ, ਫਿਰ ਮਿੱਟੀ ਦੇ ਉੱਪਰ ਮਿੱਟੀ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਇਸ ਨੇ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਮਨਾਇਆ ਕਿ ਮੇਰੇ ਨਾਲੋਂ ਵੀ ਮੇਰੀ ਇਸਤਰੀ ਦੀ ਅਵਸਥਾ ਉੱਚੀ ਹੈ। ਭਗਤ ਨਾਮਦੇਵ ਜੀ ਨੇ ਇਹਨਾਂ ਦੋਵਾਂ ਭਗਤਾਂ ਨੂੰ ਨਮਸਕਾਰ ਕੀਤੀ ਤਾਂ ਹਜ਼ੂਰ ਤਵੀ ਤੇ ਬੈਠ ਕੇ ਜਵਾਬ ਦੇ ਰਹੇ ਨੇ

ਇੱਕ ਅੱਖਰ ਦਾ ਨਿਖੇੜਾ ਕਰਨਾ। ਕਈ ਗੁਰਸਿੱਖ ਇੱਥੇ ਅਪਮਾਨ ਪੜ ਜਾਂਦੇ ਨੇ, ਲੇਕਿਨ ਹੈ ਇੱਥੇ

ਅਪਮਾਨ ਕਹਿੰਦੇ ਨੇ ਬੇਇੱਜ਼ਤੀ ਨੂੰ, ਕਹਿੰਦੇ ਕਿ ਫਲਾਣੇ ਨੇ ਫਲਾਣੇ ਬੰਦੇ ਦਾ ਬੜਾ ਅਪਮਾਨ ਕੀਤਾ। ਤੇ ਜੇ ਕਿਸੇ ਦਾ ਮਾਨ ਹੋ ਜਾਏ, ਕਿਸੇ ਨੂੰ ਫੁੱਲਾਂ ਦਾ ਹਾਰ ਪਹਿਨਾ ਦਿੱਤਾ ਜਾਏ, ਕਿਸੇ ਨੂੰ ਸਿਰ ਪਾਉ ਦਿੱਤਾ ਦੇ ਦਿੱਤਾ ਜਾਏ, ਬੜਾ ਖੁਸ਼ ਹੋ ਜਾਂਦਾ। ਤੇ ਜੇ ਕਿਸੇ ਦਾ ਕਿਸੇ ਔਗਣ ਕਰਕੇ ਅਪਮਾਨ ਹੋ ਜਾਏ, ਚਾਰ ਬੰਦੇ ਉਹਦਾ ਅਪਮਾਨ ਕਰ ਦੇਣ, ਤਾਂ ਐਸੇ ਮਨੁੱਖ ਨੂੰ ਸਿਰ ਛੁਪਾਉਣ ਦੀ ਕੋਈ ਥਾਂ ਨਹੀਂ।

ਸੱਚੇ ਪਾਤਸ਼ਾਹ ਇਸ ਲਾਹੌਰ ਦੀ ਹਵੇਲੀ ਵਿੱਚ ਇਹਨਾਂ ਦੁਸ਼ਟਾਂ ਨੇ ਰਸਤਾ ਬਲਾਕ ਕੀਤਾ ਹੋਇਆ, ਪਹਿਰੇ ਲਾਏ ਹੋਏ ਨੇ ਇਸ ਹਵੇਲੀ ਦੇ ਜਿਤਨੇ ਗੇਟ ਨੇ ਉਹ ਸਾਰੇ ਬੰਦ ਨੇ। ਇਸ ਹਵੇਲੀ ਦੇ ਬਾਹਰ ਸੰਗਤਾਂ ਉਡੀਕ ਕਰਦੀਆਂ ਨੇ ਆਪ ਜੀ ਦੀਆਂ, ਪਰ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਆਪ ਜੀ ਦੇ ਪਾਵਨ ਸਰੀਰ ਤੇ ਕੀ ਬੀਤ ਰਹੀ ਹੈ। ਇਸ ਵੇਲੇ ਇਸ ਹਵੇਲੀ ਦੇ ਵਿੱਚ ਆਪ ਇਕੱਲੇ ਹੋ ਹਜ਼ੂਰ।

ਅਸੀਂ ਤਾਂ ਇੱਥੇ ਬੈਠੇ ਨਹੀਂ ਪੜ ਸਕਦੇ, ਸਾਡੇ ਥੱਲੇ ਕਲੀਨ ਵਿਛੇ ਹੋਏ ਨੇ, ਸਾਨੂੰ ਇੱਥੇ ਬਹਿ ਕੇ ਪੜਨਾ ਬੜਾ ਔਖਾ ਹੈ, ਤੇ ਪੜਨ ਵਾਲਿਆਂ ਨੇ ਤਵੀ ਤੇ ਬਹਿ ਕੇ ਪੜ ਲਿਆ। ਆਓ ਇੱਕ ਵਾਰੀ ਇਸ ਧੁਨੀ ਵਿੱਚ ਪੜ ਲਈਏ।

ਇਹ ਜਿਤਨੇ ਜ਼ੁਲਮ ਆਪ ਜੀ ਦੇ ਸਰੀਰ ਤੇ ਹੋ ਰਹੇ ਨੇ, ਇਹ ਇਤਨੇ ਅਸਹਿ ਤੇ ਅਕਹਿ ਇੱਕ ਜ਼ੁਲਮ ਨੇ। ਆਪ ਜੀ ਦੀ ਤਾਂ ਸ਼ਹੀਦੀ ਹੋ ਜਾਏਗੀ, ਇਹ ਜ਼ੁਲਮ ਆਪ ਜੀ ਨੂੰ ਮਾਰ ਦੇਣਗੇ। ਤਾਂ ਹਜ਼ੂਰ ਕਹਿੰਦੇ ਨੇ

ਲਈ। ਕੋਈ ਨਹੀਂ ਕਿਸੇ ਨੂੰ ਮਾਰ ਸਕਦਾ, ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ। ਜਦੋਂ ਤੱਤੀ ਤਵੀ ਦੀ ਸਮਾਧੀ ਹਜ਼ੂਰ ਦੀ ਖੁੱਲੀ, ਸਾਰਾ ਸਰੀਰ ਹਜ਼ੂਰ ਦਾ ਛਾਲੇ ਛਾਲੇ ਹੋ ਗਿਆ। ਚੰਦੂ ਕਹਿਣ ਲੱਗਾ, ਅਜੇ ਵੀ ਮੇਰੀ ਬੱਚੀ ਦਾ ਰਿਸ਼ਤਾ ਮਨਜ਼ੂਰ ਕਰ ਲਓ। ਹਜ਼ੂਰ ਕਹਿੰਦੇ ਨੇ, ਮੇਰੀ ਗੱਲ ਉਹੀ ਹੈ, ਤੇਰਾ ਸਵਾਲ ਵੀ ਉਹੀ ਹੈ, ਮੇਰਾ ਜਵਾਬ ਵੀ ਉਹੀ ਹੈ। ਤਾਂ ਕਹਿਣ ਲੱਗਾ, ਔਰ ਸਾਹਮਣੇ ਦੇਖ ਰਹੇ ਹੋ, ਪਾਣੀ ਦੀ ਦੇਗ ਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਹੈ, ਪਾਣੀ ਉਬਾਲੇ ਖਾ ਰਿਹਾ। ਇਸ ਦੇਗ ਵਿੱਚ ਤੁਹਾਨੂੰ ਚੁੱਕ ਕੇ ਬਿਠਾ ਦਿੱਤਾ ਜਾਏਗਾ। ਹਜ਼ੂਰ ਕਹਿੰਦੇ, ਚੰਦੂ ਸਮਾਧੀ ਲੈਣੀ ਹੈ, ਅਸੀਂ ਤਾਂ ਸਮਾਧੀ ਲੈਣੀ ਹੈ, ਭਾਵੇਂ ਤਵੀ ਤੇ ਲਾ ਲਈਏ, ਭਾਵੇਂ ਉਬਲਦੀ ਦੇਗ ਵਿੱਚ ਲਾ ਲਈਏ। ਤਾਂ ਸਤ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਉੱਠ ਕੇ ਜਾ ਕੇ ਦੇਗ ਵਿੱਚ ਸਮਾਧੀ ਲਾ ਲਈ। ਇਹ ਪਾਣੀ ਇੰਨਾ ਉਬਲ ਰਿਹਾ ਸੀ, ਸਖਤ ਤੋਂ ਸਖਤ ਵੀ ਕੋਈ ਚੀਜ਼ ਇਸ ਪਾਣੀ ਚ ਪੈ ਜਾਏ, ਇਹ ਪਾਣੀ ਉਬਾਲ ਕੇ ਰੱਖ ਦਿੰਦਾ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ,

ਆਪ ਜੀ ਨੇ ਕਈ ਵਾਰ ਪੜ੍ਹਿਆ ਹੋਵੇਗਾ। ਸਾਰੀਆਂ ਹੀ ਪੰਕਤੀਆਂ ਇੱਕ ਇੱਕ ਅੱਖਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੀਵਨ ਤੇ ਟੁਕ

ਓੜਕ ਕਹਿੰਦੇ ਨੇ ਅਖੀਰ ਨੂੰ। ਇਹ ਜਿਹੜੀ ਪ੍ਰੀਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਸੀ, ਆਪਣੇ ਪਿਤਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਸੀ, ਅਤੇ ਖਾਸ ਕਰਕੇ ਸਾਧ ਸੰਗਤ ਨਾਲ ਪ੍ਰੀਤ ਸੀ। ਸਾਧ ਸੰਗਤ ਦਾ ਆਖਿਆ ਨਹੀਂ ਮੋੜਿਆ, ਆਪਣੇ ਸਰੀਰ ਦੀ ਸ਼ਹੀਦੀ ਦੇ ਦਿੱਤੀ। ਮੈਂ ਸ਼ਬਦ ਪੜ੍ਹ ਰਿਹਾ ਸੀ, ਆਪ ਤਰਿਆ ਜਿਨੀ ਡਿੱਠਾ ਤਿਨਾ ਲੈ ਛਡਾਏ, ਉਹ ਧਰਤੀ ਹਰਿਆਵਲੀ ਹੈ ਜਿੱਥੇ ਸਤਿਗੁਰੂ ਜਾ ਕੇ ਬੈਠੇ ਨੇ। ਅਸੀਂ ਅੱਜ ਉਸ ਲਾਹੌਰ ਦੀ ਹਵੇਲੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਭੱਠੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਤਵੀ ਨੂੰ ਵੀ ਮੱਥਾ ਟੇਕਦੇ ਹਾਂ, ਉਸ ਦੇਗ ਨੂੰ ਵੀ ਮੱਥਾ ਟੇਕਦੇ ਹਾਂ। ਤੇ ਧਨ ਹੈ ਉਹ ਰਾਵੀ, ਜਿਸ ਰਾਵੀ ਦੇ ਕੰਢੇ ਤੇ, ਜਿਸ ਰਾਵੀ ਦੇ ਕਿਨਾਰੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਅਤੇ ਜੋਤ ਵਿੱਚ ਜੋਤ ਮਿਲਾ ਦਿੱਤੀ। ਆਓ ਇਹ ਪੰਕਤੀ ਪੜ੍ਹੀਏ ਤੇ ਉਸ ਤੋਂ ਬਾਅਦ ਸਮਾਪਤ।

انہی کی کرپا کے سجے ہم ہیں خالصہ اکال پرکھ کی قوم خالصہ اکال

سگل سرت کو رایا گوہیا سگل سرت کو رایا گوہیا

ਪਰਮ ਆਦਰ ਯੋਗ ਪਰਮ ਸਨਮਾਨ ਯੋਗ ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਦੇ ਉਸ ਨੂੰ ਹਾਜ਼ਰ ਸਾਧ ਸਿੰਘ ਜੀ, ਇਸ ਤੋਂ ਪਹਿਲਾਂ ਕਿ ਰਹਿੰਦੇ ਸਮੇਂ ਅੰਦਰ ਆਪ ਜੀ ਨਾਲ ਕੋਈ ਗੁਰਮਤੀ ਬਚਨ ਤੇ ਮਹਾਂਪੁਰਸ਼ਾਂ ਦਾ ਬਚਨ ਸਾਂਝਾ ਕਰਾਂ, ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਕੋਈ ਬੈਠੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਤੇ ਸਾਕਸ਼ਾਤ ਸਮਰੱਥ ਗੁਰੂ ਸਮਝ ਕੇ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਕਿਰਪਾ ਕਰਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਫਿਰ ਬੇਨਤੀ ਕਰਦਾ ਹਾਂ ਆਖੋ ਜੀ ਸਤਨਾਮ। ਕੱਲ ਵਾਸਤੇ ਇੱਕ ਬੇਨਤੀ ਹੈ ਸਾਧ ਸੰਗਤ ਜੀ, ਬੀਬੀਆਂ ਭੈਣਾਂ ਮਾਤਾਵਾਂ ਕੋਲ ਨਹੀਂ ਹੈ, ਇਸ ਵਰਗ ਕੋਲ ਸਾਧ ਸੰਗਤ ਜੀ ਸਿੰਘਾਂ ਕੋਲ, ਕਿ ਯਤਨ ਕਰੋ ਇੱਥੇ ਨੇੜੇ ਨੇੜੇ ਹੋ ਕੇ ਬੈਠਣ ਦਾ, ਕਿਉਂਕਿ ਮੈਨੂੰ ਫਿਰ ਸਾਰਾ ਇੱਧਰ ਨੂੰ ਘੁੰਮਣਾ ਪੈਂਦਾ, ਸਾਰਾ ਇੱਧਰ ਨੂੰ ਘੁੰਮਣਾ। ਅਸੀਂ ਬੜਾ ਯਤਨ ਕੀਤਾ ਕਿ ਸਟੇਜ ਦਾ ਕਰੋ ਬਣ ਸਕੇ, ਪਰ ਬਣ ਨਹੀਂ ਆਇਆ। ਤੋ ਇੱਦਾਂ ਫਿਰ ਕੋਈ ਗੱਲਬਾਤ ਕਰਨੀ ਵੀ ਮੁਸ਼ਕਲ ਬਣਦੀ ਹੈ ਤੇ ਸਰਗਮ ਕਰਨੀ ਵੀ ਮੁਸ਼ਕਲ ਬਣਦੀ ਹੈ। ਮੈਂ ਇੱਕ ਜਗ੍ਹਾ ਕੀਰਤਨ ਕਰਨ ਲੱਗਾ ਤੇ ਸਭ ਤੋਂ ਪਹਿਲਾਂ ਭਾਈ ਸਾਹਿਬ ਦਿਲਬਾਗ ਸਿੰਘ ਗੁਲਬਾਗ ਸਿੰਘ ਹੁਣ ਜਿਹਨੇ ਰਾਤੀ ਵੀ ਖੂਬ ਨਿਹਾਲ ਕੀਤਾ ਹੈ, ਪਤਾ ਲੱਗਾ ਬੜਾ ਆਨੰਦ ਮਨਾਇਆ। ਉਹ ਸਟੇਜ ਸਿਰਫ ਬੀਬੀਆਂ ਵੱਲ ਨੂੰ ਸੀ, ਛੋਟਾ ਜਿਹਾ ਗੁਰਦੁਆਰਾ ਸਾਹਿਬ ਤੇ ਸਟੇਜ ਬੀਬੀਆਂ ਵੱਲ ਨੂੰ। ਇੱਥੇ ਦੀ ਗੱਲ ਹੈ ਵੈਸੇ ਲੰਡਨ ਦੀ, ਜਿਸਲੇ ਵੀਰ ਦਿਲਬਾਗ ਸਿੰਘ ਗੁਰਬਾਗ ਸਿੰਘ ਵਾਰੀ ਵਾਰੀ ਸਾਰੇ ਗਾਵਾਂ ਦੇ ਗਾਵਾਂ ਪਾ ਸ਼ੁਰੂ ਹੋਏ ਨਾ, ਉਹ ਮੋਹਰੇ ਬੀਬੀ ਬੈਠੀ ਸੀ, ਉਹ ਹੱਸਣ ਲੱਗ ਪਈ ਤੇ ਭਾਈ ਸਾਹਿਬ ਨੇ ਆਖਿਆ ਭਾਈ ਹੱਸੀ ਦਾ ਨਹੀਂ ਸੁਣੀ ਦਾ ਹੈ। ਯਕੀਨ ਜਾਣੋ ਸਤਸੰਗ ਜੀ ਚਸ਼ਮਦੀਦ ਵਾਕਿਆ ਵੀ ਉਹ ਇੰਨਾ ਹੱਸਣ ਲੱਗ ਪਈ ਕਿ ਉਹਦੀਆਂ ਬੱਚੀਆਂ ਨੇ ਵੀ ਰੁਕਿਆ, ਪਰ ਹਾਸਾ ਹੁਣ ਮੁੜੇ ਨਾ ਰੁਕੇ ਨਾ, ਢਹਿ ਪਈ ਇੱਥੇ ਸੰਗਤ ਚ ਢਹਿ ਪਈ ਤੇ ਫਿਰ ਉਹਨੂੰ ਫੜ ਕੇ ਬਾਹਰ ਲਿਜਾਣਾ ਪਿਆ। ਤੇ ਇਸੇ ਤਰ੍ਹਾਂ ਕੋਈ ਸ਼ੇਰ ਸ਼ੂਰ ਵੀ ਕਹਿਣਾ ਹੋਵੇ, ਮੈਨੂੰ ਤੇ ਆਦਤ ਹੈ ਨਾ, ਮਾਸੂਮ ਨੇ ਜਾਣਦੇ ਆ, ਸ਼ੇਰ ਬੀਬੀਆਂ ਚੋਂ ਸਿਰਫ ਅੱਧਿਓ ਅੱਧੀ ਪਰਸੈਂਟ ਕੋ ਬੀਬੀ ਹੁੰਦੀ ਜਿਹੜੀ ਰਿਸਪੋਂਸ ਦਿੰਦੀ ਹੈ, ਨਹੀਂ ਤਾਂ ਮੇਰੇ ਤਾਂ ਉਰਦੂ ਫਾਸਟ ਤੇ ਸ਼ੇਰ ਹੁੰਦੇ ਵਿਚਾਰੀਆਂ ਬੀਬੀਆਂ ਨੂੰ ਸਮਝ ਨਹੀਂ ਆਉਂਦੇ। ਤੋ ਜੇ ਤੁਸੀਂ ਵੀ ਆਓ ਪਿੱਛੇ ਜਾ ਕੇ ਲੱਗ ਕੇ ਬਹਿ ਗਿਆ ਤਾਂ ਫਿਰ ਮੈਂ ਗੱਲਬਾਤ ਕਿਹਦੇ ਨਾਲ ਕਰਾਂਗਾ। ਤੇ ਇਹ ਵੀ ਮੈਨੂੰ ਦੇਖੋ ਤੁਸੀਂ ਹੁਣ ਸਾਰਾ ਰੁੱਖ ਇੱਧਰ ਨੂੰ ਐਂਗਲ ਕਰਨਾ ਪਿਆ ਹੈ। ਖੈਰ ਇਕਾਗਰਤਾ ਬਖਸ਼ਣ ਲਈ ਬੇਨਤੀ ਕਰਦਾ ਹਾਂ, ਗੱਜ ਵੱਜ ਕੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾ ਸਾਹਿਬ ਜੀ ਬਾਬਾ ਨਾਭਕੁੰਡ ਸਾਹਿਬ ਜੀ ਦੀ ਇਹ ਬੜੀ ਰਹਿਮਤ ਹੈ, ਕਰਮ ਫਰਮਾਈ ਹੈ, ਅਨੁਗ੍ਰਹਿ ਹੈ, ਪ੍ਰਸਾਦ ਹੈ, ਉਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਇਹੋ ਜਿਹੇ ਕਲਜੂ ਦੇ ਹੋਰ ਸਮੇਂ ਅੰਦਰ ਔਰ ਫਿਰ ਯੂਰਪ ਦੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਕੰਟਰੀਜ਼ ਵਿੱਚੋਂ ਇਹ ਮੁਲਕ ਬੜਾ ਤੇਜ਼ ਤਰਾਰ ਹੈ। ਇਹਦੇ ਵਿੱਚ ਤੁਸੀਂ ਉਹਨਾਂ ਦਾ ਜੀਵਨ ਪੜ੍ਹਨ ਸੁਣਨ ਵਾਸਤੇ ਗੁਰੂਆਂ ਸਿਰ ਗੁਰੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਸੁਣਨ ਵਾਸਤੇ ਆਏ ਹੋ। ਮੈਂ ਤੁਹਾਨੂੰ ਸਾਰਿਆਂ ਜੀ ਆਇਆਂ ਕਹਿੰਦਾ ਹਾਂ ਔਰ ਤੁਹਾਡਾ ਧੰਨਵਾਦੀ ਹਾਂ। ਰਾਤ ਵੀ ਤੁਸੀਂ ਬੜਾ ਸਹਿਯੋਗ ਦਿੱਤਾ ਹੈ ਕਿ ਜਵਾਨ ਵੀਰਾਂ ਨੇ ਬੱਚਿਆਂ ਨੇ ਜੋ ਰਾਤੀ ਕੀਰਤਨ ਦਰਬਾਰ ਆਯੋਜਿਤ ਕੀਤਾ ਸੀ, ਬਣਾਇਆ ਸੀ, ਔਰ ਇਹ ਬੜਾ ਦੇਰ ਬਾਅਦ ਐਸਾ ਹੋਇਆ ਵੀ ਤਿੰਨ ਚਾਰ ਜਥੇ ਅਸੀਂ ਜੋ ਗੁਰੂ ਦੀ ਕਿਰਪਾ ਨਾਲ ਹੀ ਬੜੇ ਪ੍ਰਸਿੱਧ ਹਾਂ ਪੰਥ ਵਿੱਚ, ਉਹ ਇੱਥੇ ਇਕੱਠੇ ਹੋ ਗਏ, ਨਹੀਂ ਤਾਂ ਬਹੁਤ ਘੱਟ ਤਾਂ ਇਕੱਤਰਤਾ ਹੁੰਦੀ ਹੈ, ਲੇਕਿਨ ਸੰਗਤ ਵੇਖ ਕੇ ਵੀ ਰਾਤੀ ਨਿਹਾਲ ਨਿਹਾਲ ਹੋ ਗਏ। ਬਾਬਾ ਜੀ ਦਾ ਕਰਮ ਹੋਇਆ ਸੀ, ਰਾਜਾ ਸਾਹਿਬ ਜੀ ਦਾ। ਤੋ ਹੁਣ ਉਹਨਾਂ ਦੀ ਸਾਲਾਨਾ ਯਾਦ ਮੁਕੱਦਸ ਪਵਿੱਤਰ ਯਾਦ ਬਖਸ਼ੀ ਮਨਾਉਂਦਿਆਂ ਹੋਇਆਂ ਇਹ ਦੀਵਾਨ ਆਰੰਭ ਹੋਇਆ ਹੈ। ਮੈਂ ਬੇਨਤੀ ਕਰਦਾ ਹਾਂ, ਸ਼ਬਦ ਰਹਿਰਾ ਸਾਹਿਬ ਜੀ ਵਿੱਚੋਂ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਮੈਂ ਕਹਿੰਦਾ ਨਹੀਂ, ਬਹੁਤਿਆਂ ਨੂੰ ਯਾਦ ਹੋਣਾ, ਸਾਰਿਆਂ ਨੂੰ ਮੈਂ ਇਸ ਲਈ ਗੁਸਤਾਖੀ ਕੀਤੀ ਹੈ ਕਹਿਣ ਦੀ, ਕਿਉਂਕਿ ਅੱਗੇ ਸਿੱਖੀ ਬਹੁਤ ਪ੍ਰਫੁੱਲਤ ਸੀ ਤੇ ਮੈਨੂੰ ਆਪਣੇ ਬਜ਼ੁਰਗਾਂ ਦਾ ਵੱਡੇ ਵੱਡੇ ਦਾ ਪਤਾ ਹੈ ਵੀ ਉਹਨਾਂ ਨੂੰ ਅੱਧੋਂ ਵੱਧ ਗੁਰੂ ਗ੍ਰੰਥ ਸਾਹਿਬ ਯਾਦ ਸੀਗਾ ਜੀ।
ਤੇ ਉਹਨਾਂ ਦਾ ਨਿਤਨੇਮ ਪੰਜ ਗ੍ਰੰਥੀ ਜਿਹੜੀ ਨਾ ਪੰਜ ਗ੍ਰੰਥੀ ਮੇਰੇ ਬਜ਼ੁਰਗਾਂ ਦਾ ਇੰਨਾ ਸਿਖਾ ਜੀ ਤੇ ਮੈਂ ਆਪਣੇ ਪਿੰਡ ਚ ਹੋਰ ਵੀ ਆਂਢ ਗੁਆਂਢ ਵੀ ਦੇਖੇ ਸੀਗੇ ਪਈ ਇੱਕ ਦੋ ਬਜ਼ੁਰਗ ਐਸੇ ਵੀ ਸੀ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ ਵੱਡੇ ਭਾਗਾਂ ਨੂੰ ਤੇ ਕਿਰਪਾ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਹੋਣਾ ਤੇ ਹੁਣ ਤੁਸੀਂ ਆਪਣੇ ਭਾਗ ਨਾਪ ਕੇ ਦੇਖ ਲਓ ਕਿ ਕਿੰਨੇ ਕੁ ਵੱਡੇ ਭਾਗ ਹੋਣਗੇ ਉਹਨਾਂ ਦੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਯਾਦ ਹੋਵੇ ਸਿੱਖੀ ਬੜੀ ਫਲਰਿਸ਼ ਸੀ ਲੇਕਿਨ ਹੁਣ ਹਾਲਤ ਕੀ ਹੋ ਗਈ ਹੈ ਹੁਣ ਹਾਲਤ ਹੋ ਗਈ ਹੈ ਪਰਿਵਾਰ ਕਈ ਵਾਰੀ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਜਾਂਦਾ ਤੇ ਬਜ਼ੁਰਗ ਮਾਈ ਚਾਹੇ ਦਾਦੀ ਹੋਵੇ ਚਾਹੇ ਨਾਨੀ ਹੋਵੇ ਉਹ ਇੰਨੀ ਗੱਲ ਚ ਬੜਾ ਫਖਰ ਸਮਝਦੀ ਹੈ ਆਏ ਜੀ ਮੇਰੇ ਬੱਚੇ ਬੱਚੀ ਦੇ ਸਿਰ ਤੋਂ ਕਿਰਪਾ ਭਰੇ ਹੱਥ ਰੱਖਿਓ ਜ਼ਰਾ ਅਸੀਸ ਦਿਓ ਇਹਨਾਂ ਨੂੰ ਪੰਜ ਪੌੜੀਆਂ ਯਾਦ ਹੈ ਪਹਿਲੀ ਜਪਜੀ ਦੀਆਂ ਪੰਜ ਪੌੜੀਆਂ ਯਾਦ ਹੁਣ ਤੁਸੀਂ ਇਹ ਨਿਸਬਤ ਕੱਢ ਕੇ ਦੇਖ ਲਓ ਵੀ ਇਹ ਸਿੱਖੀ ਵਧੀ ਹੈ ਜਾਂ ਘਟੀ ਹੈ ਕਿੱਥੇ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਰਾ ਯਾਦ ਹੋਣਾ ਕਿੱਥੇ ਪੰਜ ਗ੍ਰੰਥੀ ਯਾਦ ਹੋਣੀ ਕਿੱਥੇ ਪੰਜ ਬਾਣੀਆਂ ਯਾਦ ਹੋਣੀਆਂ ਤੇ ਘਟਦਿਆਂ ਘਟਦਿਆਂ ਹੁਣ ਇਹਨਾਂ ਦੀ ਪੰਜ ਪੌੜੀਆਂ ਯਾਦ ਹੈ ਅੱਛਾ ਮੈਂ ਕਿਹਾ ਮਾਤਾ ਗੁਰੂ ਕਿਰਪਾ ਕਰੇ ਇਹਨਾਂ ਨੂੰ ਅੱਗੇ ਵੀ ਪਤਾ ਲੱਗੇ ਤੇ ਅੱਗੇ ਵੀ ਬਾਣੀ ਬਹੁਤ ਕੁਛ ਹੈ ਪਰ ਅਰਥ ਭਰਪੂਰ ਹੈ ਫਿਰ ਇੱਕ ਮਾਈ ਕਹਿਣ ਲੱਗੀ ਜੀ ਇਹ ਮੇਰੇ ਬੱਚੇ ਦੇ ਸਿਰ ਤੇ ਦਾਦੀ ਮਾਂ ਕਹਿਣ ਲੱਗੀ ਭਾਈ ਸਾਹਿਬ ਜੀ ਹੱਥ ਰੱਖ ਦਿਓ ਮੈਂ ਕਿਹਾ ਮਾਤਾ ਹੱਥ ਤੇ ਗੁਰੂ ਗ੍ਰੰਥ ਸਾਹਿਬ ਦਾ ਰਖਾਉਣਾ ਚਾਹੀਦਾ ਮੇਰੇ ਹੱਥ ਨਾਲ ਕੀ ਹੈ ਨਹੀਂ ਤਾਂ ਮੈਂ ਤਾਂ ਐਸਾ ਭਾਈ ਮੈਨੂੰ ਕੋਈ ਇੱਕ ਇੱਕ ਪੌਂਡ ਚ 50-50 ਪੈਸ ਵੀ ਦੇ ਜਾਵੇ ਤੇ ਲੈਣ ਲੱਗੀ ਤੇ ਸਾਰੇ ਦੇ ਹੱਥ ਫੇਰੀ ਜਾਊਂਗਾ ਮੈਨੂੰ ਹੱਥ ਫੇਰਨ ਚ ਕੀ ਉੱਥੇ ਤਕਲੀਫ ਹੁੰਦੀ ਇਹ ਕਿਹੜਾ ਪਿਹਾ ਪਾਉਣਾ ਜਾਂ ਗੱਡਾ ਖਿੱਚਣਾ ਮੈਂ ਸਾਰਿਆਂ ਦੇ ਹੱਥ ਫੇਰੀ ਜਾਂਦਾ ਨਹੀਂ ਹੱਥ ਗੁਰੂ ਗ੍ਰੰਥ ਸਾਹਿਬ ਦਾ ਕੰਮ ਕਰਦਾ ਇਹ ਗੱਲ ਯਕੀਨ ਜਾਣੇ ਸਾਧ ਸੰਗਤ ਜੀ ਕਿਸੇ ਮਹਾਂਪੁਰਸ਼ ਦੇ ਕਿਸੇ ਦੇ ਹੋਰ ਦੂਏ ਤੇ ਮੇਰੇ ਵਰਗੇ ਝਾੜੂ ਬਰਦਾਰ ਦੇ ਹੱਥ ਰੱਖਿਆ ਕੁਝ ਨਹੀਂ ਬਣਨਾ ਸਮਰੱਥ ਗੁਰੂ ਸੰਸਾਰ ਨੂੰ ਤੁਖ ਯਾਦ ਹੋਣੀ ਸਮਰੱਥ ਗੁਰੂ ਸਿਰ ਹੱਥ ਤਰਿਓ ਗੁਰਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਹ ਚਰਨ ਆਘਨ ਹਰਿਓ ਇਸ ਵਸਰ ਏਕ ਸਮਾਨ ਧਿਆਨ ਸੋ ਨਾਮ ਸੁਣੇ ਸੁਤ ਆਨ ਡਰਿਓ ਪਣਦਾਸ ਸੁਆਸ ਜਗਤਰ ਗੁਰੂ ਕੀ ਪਾਸ ਭੇੜ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਦਾ ਬਚਨ ਹੈ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਰ ਧਰਿਓ ਮੇਰੇ ਮਾਥਾ ਪਰਿਵਰਤਨ ਕੀ ਹੋਇਆ ਜੀ ਜਨਮ ਜਨਮ ਕੇ ਕਿਲ ਵਿੱਚ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਤਾ ਇਸ ਦੇ ਹੱਥ ਤੇ ਉਹਨਾਂ ਦਾ ਕੰਮ ਕਰਨਾ ਹੈ ਬਾਬਾ ਨਾਨਕ ਦੇਵ ਦੀ ਆਸਥਾ ਦੀ ਵਾਰ ਵਿੱਚ ਕਹਿੰਦੇ ਨੇ ਬਹੁਤ ਪਿਆਰਾ ਬਚਨ ਵਾਹ ਸਿੱਖਿਆ ਵੀ ਸਾਡਾ ਬਹੁਤ ਘਟਾ ਦੀ ਬਾਤ ਹੈ ਅਸੀਂ ਥੱਲੇ ਨੂੰ ਗਏ ਹਾਂ ਕਿ ਆਸਥਾ ਦੀ ਵਾਰ ਚ ਬਹੁਤ ਵੱਡੇ ਵੱਡੇ ਗੁਰਦੁਆਰੇ ਕੋਈ ਸਿੰਘ ਵੀ ਨਹੀਂ ਬੈਠਾ ਹੁੰਦਾ ਭਾਈ ਜੀ ਤੁਸੀਂ ਆਸਾ ਦੀ ਵਾਰ ਪੜ੍ਹ ਦਿਓ ਮੈਂ ਕਿਹਾ ਵੀ ਜੇ ਨਾ ਪੜ੍ਹੀਏ ਤਾਂ ਕੀ ਇੱਥੇ ਕਿਹੜਾ ਕਿਸੇ ਸੁਣਨਾ ਕਹਿੰਦੇ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਸੁਣਾ ਦਿਓ ਮੈਂ ਕਿਹਾ ਬਾਬਾ ਜੀ ਬੇਨਤੀ ਹੈ ਵੀ ਅਸੀਂ ਕੱਲ੍ਹ ਵੀ ਜੀ ਐਡੇ ਨਿਕੰਮੇ ਹਾਂ ਵੀ ਅਸੀਂ ਗੁਰੂ ਨੂੰ ਕੁਝ ਸੁਣਾ ਨਹੀਂ ਸਕਦੇ ਬਸ ਆਪਣੀ ਤਾਂ ਹਾਲਤ ਹੈ ਕਿਆ ਬਤਾਓ ਹਾਲ ਦਰਦ ਬਿਨ ਹਾਨੀ ਮੈਂ ਆਪਣਾ ਦਰਦ ਕੀ ਦੱਸ ਸਕਦਾ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕੀ ਸੁਣਾਉਣ ਜੋਗੇ ਜੀ 50-50 ਤੇ ਅਸੀਂ ਇੱਕ ਤੁਕ ਵਿੱਚ ਗਲਤੀਆਂ ਕਰਦੇ ਹਾਂ

ਉਸ ਦਿਨ ਮੈਂ ਮੁੜ ਜਾਣਾ, ਜਿੱਦਣ ਇੱਕ ਟਰੈਕਟਰ ਖਰੀਦਣ ਜੋਗੇ ਪੈਸੇ ਹੋ ਗਏ ਮੈਂ ਮੁੜ ਜਾਣਾ ਇੰਡੀਆ ਨੂੰ। ਤੇ ਉਹਦਾ ਟੱਬਰ ਵੀ ਹੋ ਗਿਆ, ਆਪੇ ਹੱਸ ਕੇ ਕਹਿਣ ਲੱਗਾ ਵੀ ਉਹ ਟਰੈਕਟਰ ਵਾਲਾ ਲੱਖ ਰੁਪਇਆ ਹਜੇ ਨਹੀਂ ਬਣਿਆ ਕਹਿੰਦਾ। ਤੇ ਇੱਥੇ ਆ ਕੇ ਥੋੜਾ ਹੀ ਕੰਮ ਕਰ ਲਓ, ਸਿੱਖੀ ਬਚਾ ਲਓ, ਹੁਣ ਤੇ ਤੁਹਾਡੇ ਘਰ ਕਾਰਡ ਵੀ ਫ੍ਰੀ ਹੋਏ ਪਏ ਨੇ। ਬਹੁਤ ਜੇ ਹੋਰ ਲਈ ਜਾਣ ਤੇ ਵੱਖਰੀ ਬਾਤ ਹੈ, ਭਈ ਉਹ ਫ੍ਰੀ ਹੋ ਗਏ ਇੱਕ ਹੋਰ ਜੀ ਕਿਸ਼ਤ ਲੈ ਲਓ। ਮੈਂ ਕਿਹਾ ਜੀ ਇਹ ਕਾਹਦੇ ਲਈ ਨੇ? ਕਹਿੰਦੇ ਪੁੱਤ ਪੁੱਤਰ ਸੁਖੀ ਵਸਣਗੇ। ਮੈਂ ਕਿਹਾ ਸਰਦਾਰ ਜੀ ਬੀਬੀ ਜੀ ਬੇਨਤੀ ਹੈ, ਮੇਰਾ ਫਿਕਰਾ ਧਿਆਨ ਨਾਲ ਸੁਣਨਾ ਸਿੰਘੋ, ਬੀਬੀ ਤੁਸੀਂ ਲਾਇਕਾਂ ਨੇ ਬਣਾ ਲਿਆ ਤੇ ਉਹ ਲਾਇਕ ਬੱਚੇ ਨਾ ਬਣਾ ਸਕਣਗੇ? ਨਾ ਅਹਿਲ ਬੱਚਿਆਂ ਨੇ ਅਸੀਂ ਬਣਾ ਲਿਆ, ਆਪਣੇ ਘਰ ਘਰ ਕੋਠੀਆਂ ਬਣਾ ਲਿਆ, ਤੇ ਜਿਹੜੇ ਬੱਚੇ ਵੈਲ ਐਜੂਕੇਟਡ ਨੇ ਪੜ੍ਹੇ ਲਿਖੇ ਨੇ ਉਹ ਲਾਇਕ ਔਲਾਦ ਵਾਸਤੇ ਬਣਾਉਣ ਦੀ ਕੋਈ ਲੋੜ ਨਹੀਂ, ਤੇ ਨਲਾਇਕ ਲਈ ਤੇ ਬਣਾਉਣਾ ਹੀ ਨਹੀਂ ਚਾਹੀਦਾ। ਫਿਕਰਾ ਯਾਦ ਰੱਖਿਓ, ਜ਼ਿੰਦਗੀ ਚ ਕੰਮ ਆਵੇਗਾ। ਲਾਇਕ ਔਲਾਦ ਵਾਸਤੇ ਕੁਝ ਜੋੜਨ ਦੀ ਲੋੜ ਨਹੀਂ, ਉਹਨੇ ਆਪ ਜੋੜ ਲੈਣਾ। ਪਰ ਅਸੀਂ ਇੱਕ ਇੰਡੀਅਨ ਜੀ ਹਾਂ ਜਿਹੜੇ ਬਿਲਕੁਲ ਇਸੇ ਕੰਮ ਤੇ ਇੱਥੇ ਰਹਿੰਦੇ ਹੋ, ਸਾਰੀ ਜ਼ਿੰਦਗੀ ਇੱਥੇ ਰਹਿ ਕੇ ਪੈਸੇ ਇੰਡੀਆ ਨੂੰ ਭੇਜੀ ਜਾਂਦੇ ਹਾਂ, ਉੱਥੇ ਜ਼ਮੀਨਾਂ ਹੋਰ ਸੰਭਾਲੀ ਜਾਂਦੀ। ਲਾਇਕ ਔਲਾਦ ਵਾਸਤੇ ਪੈਸੇ ਜੋੜਨ ਦੀ ਲੋੜ ਨਹੀਂ, ਤੇ ਨਾਲਾਇਕ ਲਈ ਤਾਂ ਬਿਲਕੁਲ ਹੀ ਲੋੜ ਨਹੀਂ, ਕਿਉਂਕਿ ਹੁਣ ਤਾਂ ਜਿੰਨਾ ਕਮਾ ਕੇ ਦਿਓਗੇ ਸਾਰਾ ਖੂਹ ਸੁੱਟ ਦੇਣਾ। ਇਸ ਲਈ ਇੱਕ ਤਰੀਕਾ ਹੈ ਕਿ ਗੁਰੂ ਤੋਂ ਅਸੀਸ ਮੰਗੀਏ, ਉਹਦੀ ਬਖਸ਼ਿਸ਼ ਮੰਗੀਏ, ਉਹਦੇ ਅੱਗੇ ਹੱਥ ਜੋੜ ਕੇ ਕਹੀਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਸਾਡੀ ਵੇਦਨ ਸੁਣ, ਸਾਡੇ ਘਰ ਵਿੱਚ ਸਿੱਖੀ ਆ ਜਾਏ, ਸਾਡੇ ਘਰ ਵਿੱਚ ਔਲਾਦ ਨੇਕ ਆ ਜਾਏ, ਸਾਡੇ ਕੰਮ ਕਾਜ ਕਿਰਤ ਵਿਰਤ ਜਿਹੜੀ ਨਾ ਉਹ ਸ਼ਲਾਘਾ ਯੋਗ ਹੋਵੇ, ਤਾਂ ਕਿ ਅਸੀਂ ਗੁਰੂ ਦੇ ਪਏ ਹੋਏ ਪੂਰਿਆਂ ਤੇ ਤਰ ਸਕੀਏ। ਤੂੰ ਕਹੋ ਜੀ।

ਬਾਬਾ ਜੀ ਰਾਜਾ ਨਾਭ ਕਵਲ ਸਾਹਿਬ ਸਾਹਿਬ ਦੀ ਯਾਦ ਵਿਚ ਜੁੜੇ ਹਾਂ। ਮਹਾਂਪੁਰਸ਼ਾਂ ਦਾ ਕੋਈ ਕੰਮ ਲੱਗਾ ਹੁੰਦਾ ਅਕਾਲ ਪੁਰਖ ਵੱਲੋਂ ਉਹਨਾਂ ਦੇ ਜ਼ੁੰਮੇ ਜਿਹੜੇ ਉਹ ਇਸ ਜੀਵਨ ਵਿਚ ਆ ਕੇ ਉਹ ਕੰਮ ਕਰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਇਹੀ ਆਖਿਆ ਸੀ ਨਾ, ਨਾਨਕ ਮੈਂ ਤੇਰੇ ਤੋਂ ਪਹਿਲਾਂ ਮੁਹੰਮਦ ਵੀ ਭੇਜੇ, ਉਹ ਵੀ ਭੇਜੇ, ਹੋਰ ਦੀਨ ਦੇ ਬੜੇ ਬੜੇ ਬੰਦੇ ਭੇਜੇ, ਪੈਗੰਬਰ ਭੇਜੇ, ਔਲੀਆ ਭੇਜੇ, ਤੇ ਉਹਨਾਂ ਸਾਰਿਆਂ ਨੂੰ ਆਖਿਆ ਵੀ ਤੁਹਾਡੀ ਇਹ ਡਿਊਟੀ ਆ ਕਿ ਮੇਰਾ ਨਾਮ ਜਪਾਓ, ਰੱਬ ਜੀ ਕਹਿਣ ਲੱਗਾ। ਪਰ ਜਿਹੜੇ ਗਏ ਨੇ ਉਹਨਾਂ ਨੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਮੈਂ ਤੇਰੇ ਤੇ ਬੜਾ ਪ੍ਰਸੰਨ ਹੋਇਆ ਹਾਂ, ਤੇਰੇ ਜ਼ੁੰਮੇ ਇੱਕ ਕੰਮ ਲਾਉਂਦਾ ਹਾਂ, ਤੇਰੇ ਜ਼ੁੰਮੇ ਇੱਕ ਫਰਜ਼ ਲਾਉਂਦਾ ਹਾਂ, ਰੱਬ ਜੀ ਆਖਣ ਲੱਗੇ। ਜਦੋਂ ਰੂਬਰੂ ਗੁਫ਼ਤਗੂ ਹੋ ਰਹੀ ਸੀ, ਜਦੋਂ ਵੇਈ ਵਿੱਚ ਚੁੱਭੀ ਮਾਰ ਕੇ ਤੇ ਮੇਰੇ ਮਾਲਕ ਪਹੁੰਚ ਗਏ ਕਿੱਥੇ, ਸੋ ਦਰ ਕਿਹਾ ਸੋ ਕਰ ਕਿਹਾ ਜਿਤਵੇ ਸਰਵ ਸੰਭਾਲੇ ਵਾਜੇ ਨਾਦ ਅਨੇਕ ਸਾਖਾਂ ਕੇਤੇ ਵਾਵਣ ਹਾਰੇ, ਸੋਦਰ ਪਹੁੰਚ ਗਏ। ਪਰਮਾਤਮਾ ਅੱਗੋਂ ਲੈਣ ਆ ਗਏ, ਗਲਵਕੜੀ ਪਾਈ, ਕਿਉਂਕਿ ਬਾਬਾ ਬੜਾ ਪੈੜਾ ਕਰਕੇ ਗਏ ਸਨ, ਇਸ ਲਈ ਜਾਂਦਿਆਂ ਹੀ ਇੱਕ ਕਟੋਰਾ ਦਿੱਤਾ। ਰੱਬ ਜੀ ਆਖਣਗੇ ਨਾਨਕ ਗੜਗੜ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਜਾ, ਬਾਬੇ ਨੇ ਛਕ ਲਿਆ। ਫਿਰ ਭੋਜਨ ਆਇਆ, ਫਿਰ ਸਾਰੀ ਗੱਲਬਾਤ ਕਰਨ ਤੋਂ ਬਾਅਦ ਤੀਏ ਦਿਨ ਵਾਪਸ ਕਰਨ ਲੱਗੇ ਨਾ ਰੱਬ ਜੀ ਨਾਨਕ ਜੀ ਨੂੰ, ਕਹਿਣ ਲੱਗੇ ਬਾਕੀਆਂ ਨੇ ਮੇਰਾ ਨਾਮ ਨਹੀਂ ਜਪਾਇਆ, ਤੈਨੂੰ ਇੱਕ ਕੰਮ ਦਿੰਦਾ ਹਾਂ, ਫਰਜ਼ ਤੇਰੇ ਜ਼ੁੰਮੇ ਲਾਉਂਦਾ ਹਾਂ ਕਿ ਜਾ ਤੇ ਮੇਰਾ ਨਾਮ ਜਪਾ, ਜਿੱਥੇ ਤੂੰ ਹੈ ਉੱਥੇ ਮੈਂ ਹਾਂ, ਜਿਸ ਤੇ ਤੇਰੀ ਨਜ਼ਰ ਉਸ ਤੇ ਮੇਰੀ ਨਜ਼ਰ, ਜਿਸ ਤੇ ਤੇਰੀ ਰਾਮਤ ਉਸ ਤੇ ਮੇਰੀ ਰਾਮਤ, ਜਿਸ ਤੇ ਤੇਰੀ ਕਰਾਮਾਤ ਉਸ ਤੇ ਮੇਰੀ ਵੀ ਕਰਾਮਾਤ। ਇਸ ਲਈ ਸਾਡੇ ਜ਼ੁੰਮੇ ਮਹਾਂਪੁਰਸ਼ਾਂ ਦੇ ਜ਼ੁੰਮੇ ਪਰਮਾਤਮਾ ਨੇ ਕੁਝ ਕੰਮ ਲਾਏ ਹੁੰਦੇ ਨੇ। ਤੁਸੀਂ ਦੇਖੋ ਮਹਾਤਮਾ ਲੋਕ ਸੰਤ ਲੋਕ ਦੁਨੀਆਂ ਨਾਲ ਵੱਖਰੇ ਰਹਿੰਦੇ ਨੇ, ਭਗਤਾਂ ਤੇ ਸੰਸਾਰੀਆਂ ਜੋੜ ਨਹੀਂ ਹੁੰਦਾ, ਲੇਕਿਨ ਉਹ ਸਾਡੇ ਨਾਲ ਅੱਗੇ ਕਿਉਂ ਨਿਕਲ ਜਾਂਦੇ ਨੇ? ਉਹਨਾਂ ਦੇ ਜ਼ੁੰਮੇ ਜਿਹੜਾ ਰੱਬ ਜੀ ਨੇ ਕੰਮ ਲਾਇਆ ਨਾ, ਉਹ ਧੁਨ ਨਾਲ ਇਕਾਗਰਤਾ ਨਾਲ ਉਧਰੇ ਧਿਆਨ ਦੇ ਕੇ ਉਹੀ ਕਰਦੇ ਰਹਿੰਦੇ ਨੇ, ਇਸ ਲਈ ਸਾਡੇ ਨਾਲ ਅੱਗੇ ਲੱਗ ਜਾਂਦੇ ਨੇ। ਹੁਣ ਸੋਚਣਾ ਇਹ ਹੈ ਕਿ ਸਾਡੇ ਜ਼ੁੰਮੇ ਵੀ ਕੋਈ ਕੰਮ ਲੱਗਾ ਹੈ, ਹਾਂ ਸਾਡੇ ਵੀ ਲੱਗਾ ਹੈ, ਪਰ ਅਸੀਂ ਉਹ ਧਿਆਨ ਨਾਲ ਕਰਦੇ ਨੇ। ਸਾਡੇ ਜ਼ੁੰਮੇ ਵੀ ਲੱਗਾ ਹੈ ਕੀ ਹੈ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰਮਾਤਮਾ ਦੀ ਇਹ ਬਾਣੀ ਹੈ, ਰੱਬ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਨਸਾਨ ਤੇਰੇ ਜ਼ੁੰਮੇ ਫਰਜ਼ ਇਹ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਲਾਹੇ ਸੰਬੰਧੀ ਸਾਡਾ ਇਹ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਕੀਤਾ ਕਿ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਬੇਗਤਾ ਆਇਆ, ਤੂੰ ਆਇਆ ਲਾਹਾ ਲੈਣ। ਇਹ ਤੁਕਾਂ ਤੇ ਤੁਸੀਂ ਰੋਜ਼ ਸ਼ਾਮ ਨੂੰ ਸੁਣਦੇ ਪੜ੍ਹਦੇ ਹੋ, ਸਭ ਆਖੋ ਜੀ ਪਈ ਪ੍ਰਾਪਤ ਮਾਨੁਖ ਦੇ ਹੋਈਆ, ਸਭ ਆਖੋ ਜਿਹਨਾਂ ਨੂੰ ਯਾਦ ਹੈ।

ਮਿਲ ਸਾਧ ਸੰਗਤ ਪਦ ਕੇਵਲ ਨਾ ਹੁਣ ਸਾਡੇ ਸੁਮੇ ਕੰਮ ਲੱਗਾ ਇਹ ਅਸੀਂ ਕਿੰਨਾ ਕੁ ਨਿਭਾਉਂਦੇ ਹਾਂ ਸਤਸੰਗ ਜੀ ਯਕੀਨ ਕਰੋ ਮੈਂ ਪੁਸਤਕਾਂ ਪੜ੍ਹ ਕੇ ਆਪ ਜੀ ਨੂੰ ਬੇਨਤੀ ਕਰ ਰਿਹਾ ਉਸਨੇ ਪੁੱਛਣਾ ਹੈ ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਤੈਅ ਕਰੋ ਤੁਮਕੋ ਉਸਨੇ ਬੁਲਾਣਾ ਹੈ ਤੁਮੀ ਕੋ ਲੌਟ ਜਾਣਾ ਹੈ ਜ਼ਿੰਦਗੀ ਕਾ ਸਫ਼ਰ ਹੌਲੇ ਹੌਲੇ ਤੈਅ ਕਰੋ ਤੁਮਕੋ ਉਸਨੇ ਬੁਲਾਣਾ ਹੈ ਤੁਮੀ ਕੋ ਲੌਟ ਜਾਣਾ ਹੈ ਤੇ ਜਦੋਂ ਉਹਨੂੰ ਪੁੱਛਿਆ ਜਾ ਕੇ ਭਈ ਬੇਟਾ ਬੱਚੀਏ ਧੀਏ ਉਹ ਵੀ ਇੱਦਾਂ ਹੀ ਬੁਲਾਉਂਦਾ ਸਤਸੰਗ ਜੀ ਮਿੱਠ ਬੋਲਣਾ ਹੈ ਸਾਜਨ ਰੱਬ ਜੀ ਬਹੁਤ ਸ਼ੀਰੀ ਕਲਾਮ ਹੈ ਉਹਨੂੰ ਪੁੱਛਣਾ ਬੱਚਿਆ ਤੈਨੂੰ ਆ ਕੰਮ ਦੇ ਕੇ ਭੇਜਿਆ ਸੀ ਕਿ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ ਤੇਰੇ ਖਾਤੇ ਵਿਚੋਂ ਤਾਂ ਕਬੂਤਰ ਨਿਕਲਿਆ ਨੀ ਹੁਣ ਕੀ ਕਰਾਂ ਮੈਂ ਧੀਏ ਬੱਚੀਏ ਤੈਨੂੰ ਵੀ ਇਹ ਕੰਮ ਦਿੱਤਾ ਸੀ ਕਿ ਬਾਬੇ ਦੇ ਘਰ ਕੇਵਲ ਨਾਮ ਹੈ ਨਾਮ ਦੀ ਪੂੰਜੀ ਹੈ ਨਾਨਕ ਕੇ ਘਰ ਕੇਵਲ ਨਾਮ ਇਸ ਲਈ ਤੇਰੇ ਤੇ ਫਰਜ਼ ਲਾਇਆ ਸੀ ਕਿ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨਾ ਤੈਂ ਕਿੰਨਾ ਕੁ ਕੀਤਾ ਹਿਸਾਬ ਤੇ ਸਾਰਿਆਂ ਨੂੰ ਦੇਣਾ ਪੈਣਾ ਇਸ ਲਈ ਅੱਗੇ ਜਿੰਨਾ ਕੁ ਕੀਤਾ ਕੀਤਾ ਆਗੇ ਸਮਝ ਚਲੋ ਨੰਦ ਲਾਲਾ ਜੋ ਬੀਤੀ ਸੋ ਬੀਤੀ ਹੁਣ ਤੋਂ ਹੀ ਲੱਭ ਪਈ ਹੈ ਮੈਂ ਸ਼ਾਇਦ ਅੱਗੇ ਵੀ ਬੇਨਤੀ ਕੀਤੀ ਹੋਵੇਗੀ ਮੈਂ ਬਹੁਤ ਬਹੁਤ ਚਿਰ ਹੋ ਗਿਆ ਨਾ ਤੁਹਾਡੇ ਚਰਨਾਂ ਵਿਚ ਆਉਂਦਿਆਂ ਕਈ ਸਾਲ ਹੋ ਗਏ ਨੇ ਤੇ ਇੱਕ ਟਰੱਕ ਸੜਕ ਤੋਂ ਲੈ ਕੇ ਖੱਡ ਵਿੱਚ ਡਿੱਗ ਪਿਆ ਹੁਣ ਉਹ ਚੱਲਣ ਜੋਗਾ ਨੇ ਖੱਡ ਵਿੱਚ ਡਿੱਗ ਪਿਆ ਹੈ ਪਰ ਮਾਲਕ ਕੀ ਕਰਦੇ ਨੇ ਉਹਨੂੰ ਟੋ ਕਰਕੇ ਬਾਹਰ ਕੱਢ ਲੈਂਦੇ ਨੇ ਠੀਕ ਠਾਕ ਕਰਕੇ ਉਹਦੇ ਵਿੱਚ ਸਮਾਨ ਲੱਭ ਦਿੰਦੇ ਨੇ ਮੰਜ਼ਿਲ ਵੱਲ ਉਹਦਾ ਮੂੰਹ ਕਰਕੇ ਡਰਾਈਵਰ ਨੂੰ ਕਹਿੰਦੇ ਚੱਲ ਵੇ ਬੱਚਾ ਲੈ ਜਾ ਹੁਣ ਟਰੱਕ ਦੇ ਵਿੱਚ ਡਿੱਗ ਗਿਆ ਹੋਇਆ ਸੀ ਪਰ ਕੱਢ ਲਿਆ ਵਾ ਐਨ ਇਸੇ ਤਰ੍ਹਾਂ ਮੇਰੀ ਬੇਨਤੀ ਹੈ ਸਾਰਿਆਂ ਅੱਗੇ ਹੱਥ ਜੋੜ ਕੇ ਜਿਹਨੇ ਕੱਲ ਤੱਕ ਹਜੇ ਨਹੀਂ ਸ਼ੁਰੂ ਕੀਤਾ ਉਹ ਹੁਣ ਸ਼ੁਰੂ ਕਰ ਲਓ ਮੰਜ਼ਿਲ ਵੱਲ ਨੂੰ ਮੂੰਹ ਹੋਵੇ ਤਾਂ ਫਿਰ ਤਾਂ ਯਕੀਨ ਕਹੋ ਕਿ ਮੰਜ਼ਿਲ ਨੇੜੇ ਆਈ ਕਾਈ ਹਰ ਕਦਮ ਤੇ ਮੰਜ਼ਿਲ ਘਟਦੀ ਜਾਏਗੀ ਅਜੇ ਰੁੱਖ ਦੂਜੇ ਪਾਸੇ ਨੂੰ ਕੀਤਾ ਜਾਣਾ ਹੋਵੇ ਲੰਡਨ ਨੂੰ ਤੁਰੇ ਹੋਈਏ ਇੱਧਰ ਲੀਡਸ ਨੂੰ ਫਿਰ ਕਦੋਂ ਆਏਗੀ ਮੰਜ਼ਿਲ ਨਹੀਂ ਆਏਗੀ ਮਹਾਂਪੁਰਸ਼ ਇਹੀ ਕਹਿੰਦੇ ਰਹੇ ਹੈ ਕਿ ਨਾਮ ਸਿਮਰਨ ਕਰੋ ਭਜਨ ਕਰੋ ਪਰਮਾਤਮਾ ਨੂੰ ਯਾਦ ਕਰੋ ਜਦ ਮਹਾਂਪੁਰਸ਼ ਆਪਣਾ ਫਰਜ਼ ਨਿਭਾ ਰਿਹਾ ਤੇ ਸਾਨੂੰ ਵੀ ਕਰਨਾ ਚਾਹੀਦਾ ਇੱਕ ਸੰਤ ਮਹਾਂਪੁਰਸ਼ ਤੁਰੇ ਜਾਂਦੇ ਸੀ ਉਹਨਾਂ ਨੇ ਚੁਰਾਹੇ ਵੀ ਦੇਖਿਆ ਇੱਕ ਬਹੁਤ ਕਾਲਾ ਸਿਆਹ ਧੂਆਂ ਪਿਆ ਨਾਲ ਚੇਲੇ ਬਾਲ ਕੇ ਵੀ ਸੀ ਮਹਾਂਪੁਰਸ਼ਾਂ ਨੇ ਵੀ ਦੇਖ ਲਿਆ ਧੂਆਂ ਬਿਲਕੁਲ ਅਕੜ ਕੇ ਖੜਾ ਤੇ ਕਾਲਾ ਸਿਆਹ ਨੀਲਾ ਹੋਇਆ ਪਿਆ ਉਹਨਾਂ ਨੇ ਝੱਟ ਚੁੱਕ ਲਿਆ ਮਹਾਂਪੁਰਸ਼ਾਂ ਨੇ ਚੁੱਕ ਲਿਆ ਤੇ ਠੂਏ ਨੇ ਡੰਗ ਮਾਰ ਦਿੱਤਾ ਜ਼ਹਿਰੀਲਾ ਐਡਾ ਸੀ ਭਈ ਪਕੜਿਆ ਹੱਥ ਨੀਲਾ ਕਾਲਾ ਸਿਆਹ ਤੇ ਸੁੱਜ ਕੇ ਐਡਾ ਹੋ ਗਿਆ ਨਾਲ ਦੇ ਚੇਲੇ ਕਹਿਣ ਲੱਗੇ ਬਾਬਾ ਜੀ ਮਹਾਰਾਜ ਜੀ ਭੀ ਇਹਨੂੰ ਰਹਿਣ ਦੇਣਾ ਸੀ ਪਿਆ ਇੱਥੇ ਦੇਖੋ ਨਾ ਤੁਹਾਡੇ ਇਸ ਨੇ ਡੰਗ ਮਾਰ ਦਿੱਤਾ ਤੁਹਾਡੇ ਹੱਥ ਦੀ ਹਾਲਤ ਕੀ ਹੋ ਗਈ ਹੈ ਕਹਿੰਦੇ ਬੱਚੇ ਸੁਣੋ ਗੱਲ ਸੁਣੋ ਬਚਨ ਸੁਣੋ ਜਿਹੜਾ ਇਹਦਾ ਕੰਮ ਸੀ ਉਹ ਇਹ ਕਰ ਰਿਹਾ ਹੈ ਜਿਹੜਾ ਮਹਾਂਪੁਰਸ਼ ਦਾ ਕੰਮ ਹੈ ਭੀ ਉਹ ਚੁੱਕਲ ਕੇ ਰਾਂਭੇ ਕਰਦੇ ਇੱਥੇ ਤੋਂ ਕੋਈ ਰਾਹ ਹੀ ਜਾਂਦਾ ਹੋਵੇਗਾ ਕੋਈ ਮੰਜ਼ਿਲ ਤੇ ਤੁਰਿਆ ਜਾਂਦਾ ਹੋਵੇਗਾ ਉਹਦਾ ਲੜ ਜਾਏਗਾ ਨਾ ਉਸ ਨੂੰ ਦਾਰੂ ਮਿਲ ਸਕੇਗਾ ਨਾ ਦਵਾ ਹੋ ਸਕੇਗੀ ਜਦ ਇਹ ਆਪਣੀ ਆਦਤ ਨਹੀਂ ਛੱਡਦਾ ਤਾਂ ਮੈਂ ਆਪਣੀ ਫਰਜ਼ ਕਿਉਂ ਕਪਾਹੀ ਕਰਾਂ ਜੇ ਆਪਣੀ ਆਦਤ ਨਹੀਂ ਛੋੜੇ ਉਰਦੂ ਦਾ ਸ਼ੇਰ ਜੇ ਆਪਣੀ ਆਦਤ ਨਹੀਂ ਛੋੜੇ ਹਮ ਆਪਣੀ ਖੂਹ ਕਿਉਂ ਬਦਲੇ ਇਸ ਲਈ ਮਹਾਂਪੁਰਸ਼ ਦਾ ਹਰ ਇੱਕ ਦਾ ਕਰਤੱਵ ਹੈ ਕੱਲ ਨੂੰ ਇੱਥੋਂ ਅੱਗੇ ਦਰਸ਼ਨ ਦੀਦਾਰ ਕਰਾਂਗੇ ਗੁਰੂ ਜੀ ਸੱਚੇ ਪਾਤਸ਼ਾਹ ਰਾਮਤ ਨਾਲ ਤੁੱਕ ਕਹੀਏ ਤੇ ਕੀਰਤਨ ਦੀ ਸੰਪੂਰਨਤਾ ਕਰੀਏ ਆਦਰਯੋਗ ਮੇਰੇ ਪਰਮ ਆਦਰਯੋਗ ਸੰਤ ਬੀਬੀ ਜੀ ਸੁਰਿੰਦਰ ਕੌਰ ਜੀ ਤਸ਼ਰੀਫ ਫਰਮਾ ਹੋਏ ਨੇ ਤੇ ਬਹੁਤ ਭਾਗਾਂ ਦੀ ਬਾਤ ਹੈ ਜਿਸ ਦਿਨ ਅਸੀਂ ਇੱਧਰ ਨੂੰ ਆਉਣ ਦੀਆਂ ਤਿਆਰੀ ਵਿੱਚ ਸੀ ਨਾ ਮਾਰਚ ਵਿੱਚ ਤਾਂ ਵੀ ਸਾਨੂੰ ਦਰਸ਼ਨ ਦੇਣ ਆਏ ਸਨ ਤੇ ਇੱਥੇ ਆ ਕੇ ਵੀ ਕੱਲ ਮੈਨੂੰ ਪਤਾ ਲੱਗ ਗਿਆ ਕਿ ਆਦਰਯੋਗ ਬੀਬੀ ਜੀ ਭੈਣ ਜੀ ਆਏ ਹੋਏ ਨੇ ਤੇ ਮਨ ਗਦਗਦ ਹੋਇਆ ਹੁਣ ਸੰਗਤ ਦੇ ਦਰਸ਼ਨ ਕਰਕੇ ਮਨ ਬੜਾ ਪ੍ਰਸੰਨ ਹੋਇਆ ਗੁਰੂ ਸੱਚਾ ਪਾਤਸ਼ਾਹ ਜੋ ਇਹਨਾਂ ਦੇ ਜ਼ਿੰਮੇ ਡਿਊਟੀ ਲਾਈ ਹੈ ਨਾ ਮਾਲਕ ਨੇ ਤੋ ਇਹ ਨਿਭਾ ਦੇ ਜਾਣ ਉਹਦਾ ਨਾਮ ਜਪਾ ਦੇ ਜਾਣ ਤੋ ਕਹੋ ਸਤਸੰਗ ਜੀ

ਸਤਿਕਾਰ ਯੋਗ ਸਾਧ ਸੰਗਤ ਜੀ, ਕੀਰਤਨ ਕਰਦਿਆਂ ਔਰ ਮੁਕਤ ਜੇ ਬਚਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਦਾਸ ਜਾਣ ਕੇ ਮਾਫ਼ ਕਰਨਾ। ਬਚਨ ਪਿਆਰਾ ਲੱਗਾ ਹੋਵੇ ਤਾਂ ਗੁਰੂ ਦਾ ਸਮਝ ਕੇ ਅਸੀਂ ਹਿਰਦੇ ਵਿਚ ਵਸਾਉਣ ਦਾ ਯਤਨ ਕਰੀਏ। ਆਗਿਆ ਬਖਸ਼ਦੇ ਹੋਏ ਸਾਰੀ ਸੰਗਤ ਫਤਿਹ ਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਪ੍ਰਭ ਕੀ ਅਤ ਪਿਆਰੀ। ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ। ਗੁਰੂ ਨਾਨਕ ਪਦ ਪੰਕਜ ਬੰਦਨ।

ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਤਰਪਨ ਪੁਨ ਸੀਸਾ ਬੰਦੋ ਵਾਰ ਵਾਰ ਜਗਦੀਸਾ ਜਾ ਮੈਂ ਅੰਮ੍ਰਿਤ ਨਾਮ ਹੈ ਗਿਆਨ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਗੁਰ ਕੇ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ

ਜਾਈ ਕੇਸਾ ਕਾ ਘਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਸੰਤ ਸਹਾਈ ਜੀਵ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੁਮੁਕਤਾ ਹੋਏ।

0: ब्रह्म ज्ञानी को खोज महेश, नानक ब्रह्म ज्ञानी आप
1: परमेश्वर।
0: पार्वती दे समेत शिवजी भगवान, भगवान दा दर्जा है जिन्हां नूं देवत्यां दे विच सर्वोत्तम मन्ने गए हन। जा रहे हन किसे जंगल दे रस्ते, एक जगह ऐसी आई जिथे बारंबार नमस्कार करदे हन, मत्था टेक रहे हन, धूड़ चक चक के मत्थे नाल ला रहे हन, धन धन कर रहे हन, धरती ते नमस्कार करदे हन बारंबार, जिन्हां नूं लोक नमस्कार करदे हन। पार्वती पुछदी है, हे पति देव, हे भगवान, इत्थे तां कोई धार्मिक स्थान नहीं है, कोई तीर्थ नहीं है, इत्थे कोई धार्मिक ग्रंथ नहीं है, कोई सतपुरुष नहीं है, तुसी किसनू नमस्कार करदे हो, तुसी किसनू मत्था टेकदे हो, क्यों तुसी इह धूड़ मत्थे ते लगा रहे हो, क्यों नमस्कारां करदे हो? भगवान शिव जी कहंदे ने, हे पार्वती, इस धरती ते ब्रह्म ज्ञानी महापुरुषां ने तपस्या कीती है। बोलो ਇਹ ਧਰਤੀ ਦਾ ਕਣ ਕਣ ਪਵਿੱਤਰ ਹੋਇਆ ਹੋਇਆ ਹੈ। ਇਸ ਧਰਤੀ ਦੀ ਇਹ ਸਮਰੱਥਾ ਹੈ ਕਿ ਇਹ ਪਵਿੱਤਰਤਾ ਬਖਸ਼ ਸਕਦੀ ਹੈ। ਬ੍ਰਹਮ ਗਿਆਨੀ ਬਾਬਾ ਜੱਸਾ ਸਿੰਘ ਮਹਾਂਪੁਰਸ਼ਾਂ ਦਾ ਜੀਵਨ ਬੜਾ ਅਦਭੁਤ ਹੈ, ਬੜਾ ਸਿੱਖਿਆਦਾਇਕ ਹੈ ਸਾਡੇ ਲੋਕਾਂ ਵਾਸਤੇ। ਭਾਵੇਂ ਸੰਸਾਰਕ ਤੌਰ ਤੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਕੋਈ ਸਾਹ ਸੋਸ ਦਾ ਕੋਈ ਅੰਤ ਨਹੀਂ ਹੈ। ਕੁਛ ਸਮਝਣ ਵਾਸਤੇ ਅਸੀਂ ਆਪਣੀ ਬੋਲੀ ਦੇ ਵਿਚ ਉਹ ਵਿਚਾਰਾਂ ਕਰਦੇ ਹਾਂ। ਸੋ ਬਾਬਾ ਹਰਜਿਤ ਸਿੰਘ ਮਹਾਂਪੁਰਸ਼ ਜਿਨ੍ਹਾਂ ਦੀ ਸ਼ਰਨ ਦੇ ਵਿਚ ਬਾਬਾ ਜੱਸਾ ਸਿੰਘ ਜੀ ਆਏ, ਭਾਈ ਵੀਰ ਸਿੰਘ ਹੋਣੀ ਜਿਨ੍ਹਾਂ ਨੇ ਸਾਧ ਸੰਗਤ ਜਿਨ੍ਹਾਂ ਦੇ ਨਾਂ ਤੋਂ ਸਾਰੇ ਲੋਕ ਜਾਣਦੇ ਹਨ, ਭਾਈ ਵੀਰ ਸਿੰਘ ਜਿਨ੍ਹਾਂ ਨੇ ਕਿਤਨੀਆਂ ਪੁਸਤਕਾਂ ਲਿਖੀਆਂ ਗੁਰੂ ਜਸ ਦੀਆਂ, ਬਾਬਾ ਹਰਜਿਤ ਸਿੰਘ ਉਹਨਾਂ ਦਾ ਪਵਿੱਤਰ ਸਥਾਨ ਸਾਧ ਸੰਗਤ ਪਟਿਆਲੇ ਡੇਰਾ ਬਾਬਾ ਜੱਸਾ ਸਿੰਘ, ਸੰਤ ਗੁਰਮੁਖ ਸਿੰਘ ਸਾਧ ਸੰਗਤ ਸੰਤ ਬਾਬਾ ਨੰਦ ਸਿੰਘ ਤੋਂ ਉਪਰੰਤ ਤੇ ਸਾਧ ਸੰਗਤ ਉਹਨਾਂ ਦਾ ਕਥਨ ਸੰਤ ਬਾਬਾ ਗੁਰਚਰਨ ਸਿੰਘ ਉਹਨੀ ਸਾਧ ਸੰਗਤ ਤੇ ਸੁਣਾਉਂਦੇ ਹੁੰਦੇ ਹਨ ਪਟਿਆਲੇ ਵਾਲੇ। ਭਾਈ ਵੀਰ ਸਿੰਘ ਜੀ ਸਾਧ ਸੰਗਤ ਪਟਿਆਲੇ ਆਏ, ਸੰਤ ਗੁਰਮੁਖ ਸਿੰਘ ਉਹਨਾਂ ਨੂੰ ਮਿਲੇ। ਜਦੋਂ ਵੀ ਆਉਂਦੇ ਉਹ ਡੇਰੇ ਦੇ ਵਿਚ ਹੋ ਕੇ ਜਾਂਦੇ, ਮਿਲ ਕੇ ਜਾਂਦੇ। ਸ਼ਾਮ ਦਾ ਵਕਤ ਹੋ ਗਿਆ, ਭਾਈ ਵੀਰ ਸਿੰਘ ਜੀ ਵਿਰਧ ਅਵਸਥਾ ਵਿਚ ਪਹੁੰਚੇ ਹੋਏ ਸਨ, ਪਰੰਤੂ ਇਕ ਦਿਨ ਉਹਨਾਂ ਨੇ ਇਹ ਕਹਿਣਾ ਕੀਤਾ ਕਿ ਭਾਈ ਗੁਰਮੁਖ ਸਿੰਘ, ਅੱਜ ਸਾਡੇ ਕੋਲ ਟਾਈਮ ਨਹੀਂ ਹੈ, ਅੱਜ ਅਸੀਂ ਜਲਦੀ ਜਾਣਾ ਹੈ, ਸਾਡੇ ਕੋਲ ਬੜਾ ਥੋੜਾ ਵਕਤ ਹੈ, ਅਸੀਂ ਜਲਦੀ ਜਾਣਾ ਹੈ, ਜਲ ਪਾਣੀ ਛਕਣ ਦਾ, ਚਾਹ ਪਾਣੀ ਛਕਣ ਦਾ ਸਾਨੂੰ ਨਾ ਮਜਬੂਰ ਨਾ ਕਰੋ, ਸਾਡੇ ਕੋਲ ਟਾਈਮ ਨਹੀਂ ਹੈ, ਗੱਡੀ ਦੇ ਵਿਚ ਬੈਠੇ ਬੈਠੇ ਹੀ ਬਸ ਜੋ ਕੋਈ ਗੱਲਬਾਤ ਕਰਨੀ ਹੈ ਕਰ ਲਓ। ਤੇ ਗੱਡੀ ਦੇ ਵਿਚ ਬੈਠੇ ਬੈਠੇ ਭਾਈ ਵੀਰ ਸਿੰਘ ਜੀ ਉਹਨਾਂ ਨੇ ਕਹਿਣਾ ਕੀਤਾ, ਭਾਈ ਗੁਰਮੁਖ ਸਿੰਘ ਜੀ, ਸਾਡੇ ਕੋਲ ਟਾਈਮ ਤਾਂ ਨਹੀਂ ਹੈ, ਪਰੰਤੂ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਬਾ ਹਰਜਿਤ ਸਿੰਘ ਉਹਨਾਂ ਦੇ ਇਸ ਤੇ ਅਸੀਂ ਨਮਸਕਾਰ ਕਰ ਲਈਏ, ਇੱਕ ਵਾਰੀ ਗੁਰੂ ਸਾਹਿਬ ਨੂੰ ਮੱਥਾ ਟੇਕ ਲਈਏ। ਸੰਤ ਗੁਰਮੁਖ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਨੇ, ਜਿਵੇਂ ਆਪ ਜੀ ਦੀ ਮਰਜ਼ੀ ਹੋਵੇ। ਭਾਈ ਵੀਰ ਸਿੰਘ ਜੀ ਗੱਡੀ ਤੋਂ ਉਤਰੇ, ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਨਮਸਕਾਰ ਕਰਨ ਲੱਗੇ, ਮੱਥਾ ਟੇਕਣ ਲੱਗੇ। ਅਸੀਂ ਲੋਕ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ ਭਾਈ। ਹੁਣ ਮੱਥਾ ਟੇਕਿਆ, ਸਾਰਿਆਂ ਨੇ ਜਲਦੀ ਨਾਲ ਮੱਥਾ ਟੇਕ ਕੇ ਖੜੇ ਹੋ ਗਏ, ਤੇ ਬਹੁਤਿਆਂ ਨੇ ਤਾਂ ਮੱਥਾ ਲਾਇਆ ਵੀ ਨਹੀਂ, ਜੇ ਕਿਸੇ ਨੇ ਲਾਇਆ ਤਾਂ ਥੋੜਾ ਜਿਹਾ ਮੱਥਾ ਲਾ ਕੇ ਬਸ ਚੁੱਕ ਲਿਆ। ਭਾਈ ਵੀਰ ਸਿੰਘ ਜੀ ਨੇ ਮਸਤਕ ਲਾਇਆ, ਮੱਥਾ ਲਾਇਆ, ਸਾਰੇ ਉੱਠ ਕੇ ਖੜੇ ਹੋ ਗਏ, ਪਰੰਤੂ ਭਾਈ ਵੀਰ ਸਿੰਘ ਉਹਨਾਂ ਨੇ ਮਸਤਕ ਨਹੀਂ ਚੁੱਕਿਆ। 5 ਮਿੰਟ ਨਿਕਲ ਗਏ, ਸਾਰੇ ਦੇਖ ਰਹੇ ਹਨ, 10 ਮਿੰਟ ਨਿਕਲ ਗਏ, 15 ਮਿੰਟ ਨਿਕਲ ਗਏ, 20 ਮਿੰਟ ਨਿਕਲ ਗਏ, 25 ਮਿੰਟ ਨਿਕਲ ਗਏ। ਬੋਲੋ
1: ਸਤਿ,
0: ਇਤਨੇ ਮਿੰਟ ਨਮਸਕਾਰ, ਇੰਨੀ ਲੰਮੀ ਨਮਸਕਾਰ, ਇਤਨਾ ਵੱਡਾ ਮੱਥਾ ਟੇਕਣਾ, ਨਮਸਕਾਰ ਕਰਨੀ, ਤੇ ਸਾਧ ਸੰਗਤ ਸੰਤ ਗੁਰਮੁਖ ਸਿੰਘ ਉਹਨਾਂ ਕਹਿੰਦੇ, ਅਸੀਂ ਸੋਚਦੇ ਹਾਂ ਬਈ 25 मिनट मत्था टेकना, नमस्कार कीती, फिर गड्डी तक आए, फिर कहंदे हन भाई वीर सिंह संत गुरमुख सिंह नूं कि भाई गुरमुख सिंह जी साडा जी करदा सी इक वारी होर मत्था टेक लिए। बोलो सतनाम श्री वाहिगुरु। टाइम नहीं है साडे कोल, बड़ी जल्दी जाना है, परंतु जी करदा इक वारी होर ना मत्था टेक लिए। कहंदे महाराज जी मैं आपकी मर्जी है टेको। भाई वीर सिंह जी फिर मत्था टेकन लगे, नमस्कार करन लगे। इसे तरह 20-25 मिनट का फिर टाइम निकल गया। बोलो सतनाम श्री वाहिगुरु। संत गुरमुख सिंह जी ने हाथ जोड़ के बेनती की, महाराज मैं कदे थानू कोई प्रश्न नहीं किया, कदे सवाल नहीं किया, मेरे मन दे विच कदे कोई शंका आया ही नहीं, परंतु अज मेरे मन दे विच इक ख्याल आया है, मैं पुछना चाहुंदा हां। भाई वीर सिंह जी कहिंदे पुछो, की पुछना चाहुंदे हो? महाराज नाले दा तुसी कहिंदे साडे कोल टाइम नहीं है, असी बड़ा जल्दी जाना है, जल छकन का भी टाइम नहीं, बैठन का टाइम नहीं, ना तुसी मत्था टेकते नमस्कार करते। 25 मिनट मत्था टेकया, 20 मिनट 25 मिनट नमस्कार की, दोबारा फिर 20-25 मिनट नमस्कार की, नाले कही जाते हो साडे कोल टाइम नहीं है। बोलो सतनाम श्री वाहिगुरु। भाई वीर सिंह जी हस पे, कहन लगे भाई गुरमुख सिंह इस धरती ते इतनी तपस्या हुई है, इतना परमेश्वर का भजन होया है, असी तो अपने आप नू नमस्कार करके मत्था टेक के चार्ज कर रहे सी। बोलो सतनाम श्री वाहिगुरु। जिम्मे बैटरी डाउन हो जाती है कम करदी करदी, फिर उस नू चार्ज करने की लोड़ पैंदी है। कहंदे ऐसे तरह असी तो मत्था टेक के असी अपने आप नू चार्ज कर रहे सी, अपनी उस शक्ति ग्रहण कर रहे सी। सो सास जिथे वाहेगुरू का भजन, वाहेगुरू का सिमन, किसे ब्रह्म ज्ञानी महापुरुषां दे चरण पए होन, भगती कीती होवे, सो शिव जी भगवान कहंदे हे पार्वती इथे ब्रह्म ज्ञानी महापुरुषां ने, असी एवें नहीं कहंदे इथे कोई मंदिर कोई होर धार्मिक स्थान है तां है नहीं, जिथे असी मत्था टेकदे हो ए धूड़ चक के मत्थे नाल ला रहे हो। कहंदे इथे ब्रह्म ज्ञानी महापुरुष ने, किसी ने परमात्मा की याद विच लीन हो के ओदा भजन कीता है। बोलो सतनाम श्री वाहिगुरु। इसे करके गुरु अर्जन देव महाराज कहंदे फिर पढ़ो,

0: ਫਰੀਦਾ ਮਿਸਲ ਫਕੀਰਾਂ ਗਾਖੜੀ ਸਿਰ ਦੀਜਾ
1: ਆਪ ਗਵਾਏ।
0: ਆਪਣਾ ਆਪਾ ਗਵਾਉਣਾ ਪੈਂਦਾ ਹੈ, ਛਿਣ ਛਿਣ ਮਰਨਾ ਪੈਂਦਾ। ਜੇ ਤਾਂ ਨਾਂ ਦੇ ਹੀ ਬਣਨਾ ਹੋਵੇ ਫਕੀਰ ਭਾਈ ਆਪਣੇ ਵਾਂਗੂ, ਫਿਰ ਤਾਂ ਸੌਖਾ ਹੀ ਹੁੰਦਾ ਹੈ। ਜੇ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸਾਧ ਸੰਗਤ ਸੱਚੇ ਫਕੀਰ ਬਣਨਾ ਹੈ, ਸਾਧੂ ਬਣਨਾ ਹੈ, ਫਿਰ ਬੜਾ ਔਖਾ ਹੈ। ਬੋਲੋ ਜਿਉਂਦੇ ਹੀ ਮਰਨਾ ਪੈਂਦਾ ਹੈ। ਸੋ ਬਾਬਾ ਹਰਜਿਤ ਸਿੰਘ ਜੀ ਕਹਿੰਦੇ ਹਨ, ਭਾਈ ਬਾਲਕਿਆ ਬੜਾ ਔਖਾ ਮਾਰਗ ਹੈ, ਤੁਰ ਸਕੇਗਾ ਚੱਲ ਸਕੇਗਾ, ਮਹਾਰਾਜ ਜੋ ਹੁਕਮ ਹੋਵੇ ਸੋ ਪ੍ਰਵਾਨ ਹੈ, ਜੋ ਹੁਕਮ ਹੋਵੇ ਸੋਈ ਪ੍ਰਵਾਨ ਹੈ, ਜੋ ਹੁਕਮ ਹੋਵੇ ਮਹਾਰਾਜ ਸੋਈ ਪ੍ਰਵਾਨ ਹੈ। ਚੰਗਾ ਫਿਰ ਬਾਲਕਿਆ, ਬਸਤਰ ਬਾਲਕਿਆਂ ਵਾਲੇ ਹੀ ਪਾਲ ਹੈ। ਬੋਲੋ ਸਤਨਾਮ, ਬਸਤਰ ਵੀ ਬਾਲਕਿਆਂ ਵਾਲੇ ਹੀ ਪਾਲ ਹੈ ਜੇ ਬਾਲਕਾ ਬਣਿਆ ਹੈ। ਸਤਵਚਨ ਮਹਾਰਾਜ, ਅੱਛਾ ਫਿਰ ਕੱਲ ਨੂੰ ਲੋਕਾਂ ਨੇ ਵੀ ਮੂੰਹ ਕਾਲਾ ਕਰਨਾ, ਹੁਣੇ ਹੀ ਕਰ ਲੈ। ਬੋਲੋ ਸਤਨਾਮ, ਲੋਕਾਂ ਵੱਲੋਂ ਬਾਬਾ ਜੀ ਨੇ ਉਦੋਂ ਹੀ ਤਵੇ ਤੇ ਸਾਧ ਸੰਗਤ ਪਾ ਕੇ ਤੇਲ ਮੁੱਖ ਤੇ ਫੇਰ ਲਿਆ। ਬੋਲੋ ਸਤਨਾਮ, ਹੁਣ ਮਹਾਰਾਜ ਦੇਖੋ ਪਹਿਲੇ ਦਿਨ ਦਾ ਹੀ ਪਰਚਾ। ਬੋਲੋ ਸਤਨਾਮ, ਇਹ ਪਹਿਲੇ ਦਿਨ ਦਾ ਹੀ ਪਰਚਾ। ਅੱਛਾ ਵੀ ਬਾਲਕਿਆ ਫਿਰ ਜਿੱਥੇ ਵਿਆਹਿਆ ਹੋਇਆ ਸੀ ਉਥੋਂ ਮੰਗ ਕੇ ਲੈ ਕੇ ਆ। ਬੋਲੋ ਸਤਨਾਮ, ਜਿੱਥੇ ਵਿਆਹਿਆ ਹੋਇਆ ਸੀ ਉਥੋਂ ਹੀ ਮੰਗ ਕੇ ਲੈ ਕੇ ਆ। ਬਾਬਾ ਜੱਸਾ ਸਿੰਘ ਉਹਨਾਂ ਨੇ ਠੀਕਰਾ ਚੁੱਕਿਆ, ਉਥੇ ਹੀ ਮੰਗਣ ਵਾਸਤੇ ਤੁਰ ਪਏ। ਬੋਲੋ, ਕੌਣ ਕਰ ਸਕਦਾ ਹੈ ਬਾਬਾ ਜੱਸਾ ਸਿੰਘ ਤੋਂ ਬਿਨਾਂ। ਬੋਲੋ ਸਤਨਾਮ, ਧੰਨ ਬਾਬਾ ਹਰਜੀਤ ਸਿੰਘ ਤੋਂ ਬਿਨਾਂ ਸੱਚਮੁੱਚ

0: ਅਸੀਂ ਆਪਣੇ ਮਨਾਂ ਦੇ ਅੰਦਰ ਝਾਤੀ ਮਾਰੀਏ, ਅਸੀਂ ਕਿਹੋ ਜਿਹੇ ਸਿੱਖਾਂ ਬੋਲੋ
1: ਸਤਨਾਮ।
0: ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਕਿਹਾ ਸਿੱਖਿਆ ਦਿੰਦਾ ਹੈ। ਅਸੀਂ ਕਿਹੋ ਜਿਹੇ ਸੇਵਕ ਹਾਂ ਭਾਈ, ਅਸੀਂ ਕਿਹੋ ਜਿਹੇ ਸਿੱਖ ਹਾਂ। ਸੱਚਮੁੱਚ ਸਾਧਕੀ ਟਹਿਲ ਸੰਤ ਕਾ ਕਾਂ, ਜਿੱਥੇ ਸਾਧ ਸੰਗਤ ਬਾਬਾ ਹਰਜੀਤ ਸਿੰਘ ਉਹਨਾਂ ਦੀ ਸਾਥ ਇਤਨੀ ਕਮਾਈ ਸੀ, ਇਤਨੀ ਕਰੜੀ ਘਾਲਣਾ ਸੀ, ਉੱਥੇ ਬਾਬਾ ਜੱਸਾ ਸਿੰਘ ਜੀ ਨੇ ਵੀ ਸਾਥ ਇਤਨੀ ਕਰੜੀ ਘਾਲਣਾ ਕਾਲੀ ਬੋਲੋ
1: ਸਤਨਾਮ।
0: ਕਹਿਣਾ ਪਏਗਾ ਤੇਰੀ ਵੱਡੀ ਹੈ ਕਮਾਈ ਬਾਬਾ।

0: कहते एक महात्मा जा रहे थे, आत्मक जीवन की जुगत ऐसे प्रमाण से समझ आ जाती है। महात्मा जा रहे थे, उनके साथ एक उनका साथी सेवक भी था। जाते जाते क्या देखा, खेल खेलने वाले वॉलीबॉल से खेल खेल रहे थे। महात्मा रुक के खेल देखने के लिए। महात्मा के शिष्य ने सोचा महात्मा भी दिलचस्पी लेते हैं, वॉलीबॉल जैसे उछालते थे उछलती थी। देखते देखते क्या हुआ, खेल खिलाड़ियों ने खेला, खेलते खेलते खेल बंद हो गया। खेल बंद होने के कारण अब महात्मा चल पड़े। महात्मा के साथ जो शिष्य था पूछा, क्या आगे खेल नहीं देखेंगे? अरे भाई क्या देखना है, खेल तो बंद हो गया। कभी कैसे बंद हुआ, कभी वॉलीबॉल से फूंक निकल गई। जब वॉलीबॉल में फूंक ही नहीं, हवा ही निकल गई, खेल कैसे होगा? शिष्य ने बोला, और जीत हार का फैसला कैसे होगा? अरे भाई देखो, अब तो ऐसे होगा, इस वॉलीबॉल से, इस बॉल से फूंक निकलने से पहले, हवा निकलने से पहले जो खेल खेला गया था वो देखा जाएगा, जीता कौन है हारा कौन है। ऐसे महात्मा ने सोचा, हमें तो समझ आ गई। हमारे जीवन में जो शरीर में श्वास है, जब फूंक निकल जाएगी हमारा भी खेल बंद हो जाएगा। उतनी देर तक ही खेलेंगे जितनी देर तक अंदर फूंक है, श्वास है। देखना जब निकल जाएंगे, फैसला दरगाह में कैसा होगा। इस शरीर में फूंक निकलने से पहले पहले जो खेला गया है उसका फैसला होगा, जीता कौन है हारा कौन है। आपने क्या किया, क्या कर रहे थे, क्या करना चाहिए था, आपने क्यों नहीं किया और ऐसा क्यों किया? दरगाह में फैसला तो वही होगा जो आपके शरीर में फूंक निकलने से पहले आपने क्या किया। तो आज पितर शब्द में समझाते हैं। मैं समाप्ति करता करता एक बात कहकर समाप्ति कर दूंगा। कहते देखना भाई, आपने जाना है, ये तो सच्चाई है ना, जाना है ना, जाना है। हमने, हमारे कई साथी चले गए, हमने भी जाना है। हमने कई अपने साथियों को जाते देखा, हमने भी जाना है। भगत कबीर बोले, अब तो मन मान गया है मरने को आंखों वाहिगुरु। और कबीर बोले, मन मान गया है मरने को, पर क्या करें हमें मरना नहीं आता। अब कैसे मरूं, मरन मन माने। आगे तो मानता नहीं था मरने को, अब मान गया। कोई ऐसा गुरु का लाल हो हमें मरना ही सिखा दे, हमें मरना नहीं आता। मैं एक बात बता दूं, जिसको मरना नहीं आता उसको जीना भी नहीं आता। ये सच्चाई है। जीते वही हैं जिसको मरना भी आता है। मरना क्या है, हमने जीते जी अपनी मैं को मारना है, मेरी को मारना है, मैं और मेरी को मारना है। यही बात मरने की समझाते हैं, हमें मरना नहीं आता। کہتے ایسے کرو جب آپ نے جانا ہی ہے راستے کے لیے پھر ایک راہداری بنا لو. آخو بھائی کرو آپ کو دیکھنا پھر جم جگات نہیں, جم کی چنگی نہیں لگے گی, آپ کو جم دھن نہیں لگے گا, آپ کو رستے میں رکاوٹ نہ آوے گی. آپ راہداری بنا کر جانا, ایسے مت جانا. لیکن یہ بات بتاتے ہیں راہداری اپنے آپ تو بنتی نہیں. یہ کوئی راہداری بنانے والا بولے کہ میں اپنے آپ ہی ایک ٹکڑا کاغذ کا لے لوں گا تے مور کے بنا ہی لکھ لوں, نہیں ایسے کوئی نہیں مانتا. جس دیش میں جانا ہے اس دیش کی سٹیمپ چاہیے. آخو واہی گرو کہتے ایسے کرو وہاں پر تو ایسے ہے جہ لالچ جاگاتی کاٹ, اسے جگات لینے والے ہیں, اس راہداری کے بنا تو لوٹیں گے. کرم ترم پکھنڈ جو دیس ہیں تین جم جگاتی لوٹیں, جتنا مرضی کر لیں. ہم کہتے ہیں اچھے کرم کرنے چاہیے, ٹھیک ہے اچھے کرم کرو, لیکن صرف کرم کیوں, ہر کا نام جب نرمل کرم کیوں نہیں. پرماتما کا نام جپنے والا کرم کیوں نہیں. کرم آپ کو کرموں کے گیڑ میں نہیں نکال سکتے, جے کرموں میں کرموں کا گیڑ نکال سکتا ہے تو پرماتما کا نام. کہتے راہداری بنا لو. کہتے راہداری کیسی ہوگی, کہتے آپے شبد آپے نشان, نشان راہداری. کہتے آپے شبد آپے نشان, پربھو کی صرف صدا ہی پرماتما کی راہداری ہے. آخو واہگرو پرماتما کی صرف صدا, پرماتما کی وڈیائی آپے شبد, پرماتما کی صرف صدا اپنے آپ ہے, اور یہی پرماتما کی وڈیائی ہی راستے کی راہداری ہے. اس راہداری کو بنا کر جانا. یہ راہداری آپ کے پاس ہوگی تو راستے میں آپ کو کوئی بھی نہ روکے گا. آخو بھائی اس کو اپنی آتما کے اوپر پرماتما کی صرف صلاح کو اتنی کمائی کرو, اتنی کمائی کرو, اپنی آتما ہی اس صرف صلاح سے رانگ لو. آخو بھائی آخری بات کہہ کر میں سماپتی کروں گا. ہمیں پھر بولتے ہیں آپ نے تو بول دیا, اے بھی بولا ہے کہ مرنے کے بعد مرنے والے کے ساتھ کوئی وستو نہیں جاتی, ایک سوئی بھی نہیں جاتی, تو یہ کیسے جائے گا. آخو بھائی کرو یہ بھول کر میں سماپتی کر دوں گا. کیسے جائے گا, آپ نے بولا ایک سوئی بھی نہیں جاتی, یہ پھر کیسے جائے گا, راہداری کیسے جائے گی. دیکھنا پاکستان بنا تھا, ادھر کے لوگ ادھر آئے, ادھر کے لوگ ادھر چلے گئے, مکان نے دکانیں ساتھ نہیں آئی, جائیدادیں ساتھ نہیں آئی, لیکن جو وکیل تھا جو اپنے سیر کو بچا کر آ گیا اس کی وکالت نال آ گئی, اس کی یہ یوگتا ساتھ آئی. جو ڈاکٹر تھا جو سیر کو بچا کر آ گیا اس کی ڈاکٹری تو آ گئی, جو پروفیسر تھا اس کی پروفیسری آ گئی. جی اگر شریر کے بچانے کے سنسار کے تبادلوں میں کوئی شریر کو بچا کر آ جائے, پروفیسر کی پروفیسری کوئی نہیں کھو سکتا, ڈاکٹر کی ڈاکٹری کوئی نہیں کھو سکتا, وکیل کی وکال کوئی نہیں کھو سکتا, ایسے ہی جب ہم سنسار سے جائیں گے شریر بھی ساتھ نہیں جائے گا, پروار بھی ساتھ نہیں جائے گا, دکانیں بھی ساتھ نہیں جائیں گی, جگیریں بھی ساتھ نہیں جائیں گی. جے گرو شبد کی اپار کرپا سے اس کی کمائی سے ہم آتما کو بچا کر لے گئے تو آتما پر چڑھا ہوا پرماتما کی صرف صلاح کا رنگ ضرور نال جائے گا. یہی راستے کی راہداری ہوگی. جہ لالچ جاگاتی کاٹ, دور رہی او جانتے باٹ. اسے کر کے بھگت رویداس جی بولے, اروار پار کے دانیاں لکھ لے ہو آل پتال, اے چتر گپتو لکھ لو, جو کچھ لکھنا ہے لکھ لو, میرے کو ایسا سامان ہی نہیں جے تسی جم دنڈ لگا سکو. موہے جم دنڈ نہ لگئی تجیلے سرم ججال, ਹੋ ਮਨ ਜਾਰੋ ਰਾਮ ਕੋ ਸਹਿਜ ਕਰੋ ਵਾਪਾਰ, ਮੈਂ ਰਾਮ ਨਾਮ ਤਨ ਲਾ ਦਿਆ ਬਿਖ ਲਾ ਦੀ ਸੰਸਾਰ, ਮੈਨੂੰ ਤੁਸੀਂ ਜਮ ਜਗਾਤ ਨਹੀਂ ਲਗਾ ਸਕਦੇ ਕਿਉਂਕਿ ਮੈਂ ਐਸਾ ਮਾਲ ਹੀ ਨਹੀਂ ਲੱਦਿਆ। ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ, ਜਾ ਰਿਹਾ ਮੈਂ, ਰੋਕ ਕੇ ਦਿਖਾਓ, ਕੋਈ ਰੋਕ ਨਹੀਂ ਸਕਦਾ, ਰਾਜਾਰੀ ਹੋਵੇ ਕੋਈ ਰੋਕ ਸਕਦਾ ਨਹੀਂ। ਫਿਰ ਸਮਝਾਇਆ, ਜੈਸਾ ਰੰਗ ਕੁਸੰਭ ਕਾ ਤੈਸੋ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਅੱਜ ਵੀ ਪਿੱਤਰ ਸ਼ਬਦ ਚ ਬੋਲ ਰਹੇ ਹੈ, ਚਿੱਤਰ ਗੁਪਤ ਸਭ ਲਿਖ ਤੇ ਲੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ, ਪਰ ਹੋਗਾ ਕੈਸੇ ਕਹੋ ਨਾਨਕ, ਜੇ ਸਤਿਗੁਰ ਪੂਰਾ ਵਾਜੇ ਤਾਂ ਕਹਿ ਅਨਹਦ ਤੂਰਾ। ਇਹੋ ਗੱਲ ਕਹੀ ਹੈ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ, ਅਬ ਮੋਹੇ ਮਿਲਿਓ ਹੈ ਜੀਵਾਮਨ ਹਾਰਾ। ਪੂਰਾ ਸਤਿਗੁਰੂ ਗੁਰ ਪਰਮੇਸ਼ਰ ਨੇ ਅਪਾਰ ਕਿਰਪਾ ਕਰਕੇ ਮੈਨੂੰ ਸਤਿਗੁਰ ਮਿਲਾ ਦਿੱਤਾ, ਅਪਾਰ ਕਿਰਪਾ ਹੋਈ, ਅਬ ਤੋਂ ਹਮ ਹਮੇਸ਼ਾ ਹਮੇਸ਼ਾ ਕੇ ਲਈ ਜੀਵਤ ਹੋ ਗਏ। ਪੂਰਾ ਸਤਿਗੁਰੂ ਮਿਲਾ ਔਰ ਸਤਿਗੁਰੂ ਨੇ ਹਮੇ ਆਵਾਗੌਣ ਸੇ ਬਚਾ ਲਿਆ, ਜਨਮ ਮਰਨ ਸੇ ਬਚਾ ਲਿਆ। ਇਤਨੇ ਹੀ ਵਿਚਾਰ ਸਵੀਕਾਰ ਕਰਨਾ, ਅੱਖਰਵਾ ਘਾਟ ਭੂਲ ਚੁੱਕ ਮਾਫ ਕਰ ਦੇਣਾ, ਸਵੀਕਾਰ ਕਰ ਲੈਣਾ। ਬੋਲਤੇ ਬੋਲਤੇ ਗੁਰਬਾਣੀ, ਬੋਲਤੇ ਵਿਚਾਰ ਕਰਤੇ, ਕਈ ਪ੍ਰਕਾਰ ਕੀ ਭੂਲੇ ਹੋਂਗੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਅਪਾਰ ਕਿਰਪਾ ਸੇ ਬਖਸ਼ਿਸ਼ ਹੋਈ, ਜੀਵਨ ਮੇਂ ਪਹਿਲੀ ਬਾਰ ਹੀ ਇਸ ਰਿਕਾਰਡਿੰਗ ਮੇਂ ਯਤਨ ਕੀਆ ਗਿਆ ਹਿੰਦੀ ਪਰ ਬੋਲਨੇ ਕਾ, ਲੇਕਿਨ ਆਪ ਅਰਦਾਸ ਕਰੋਗੇ ਆਗੇ ਅਭਿਆਸ ਹੋ ਜਾਏ। ਆਖੋ ਵਾਹਿਗੁਰੂ। ਇਹ ਇਸ ਲਈ ਯਤਨ ਕੀਆ ਗਿਆ, ਜਬ ਮੈਂ ਦੂਸਰੀ ਸਟੇਟੋਂ ਮੈਂ ਗਿਆ, ਉਹਨਾਂ ਨੇ ਬੋਲਾ, ਬਹੁਤ ਪਿਆਰ ਕੀਆ, ਅਤੇ ਆਗੇ ਸੇ ਕੁਛ ਕੈਸੇਟਸ ਹਮੇ ਐਸੇ ਵੀ ਸੁਨਾਏ। ਜੈਸੇ ਉਲਾਸ ਨਗਰ ਮੈਂ ਗਿਆ, ਵਹਾਂ ਪਰ ਐਸੇ ਹੀ ਮੁਝੇ ਸੰਦੇਸ਼ ਮਿਲਾ, ਔਰ ਆਪ ਖਿਮਾ ਕਰ ਦੇਣਾ, ਹੋ ਸਕਦਾ ਹੈ ਬੋਲਤੇ ਬੋਲਤੇ ਮੁਝੇ ਤੋਂ ਪਤਾ ਨਹੀਂ ਚਲਤਾ। ਇੱਕ ਸਾਂਝ ਹੈ ਪੰਜਾਬੀ ਔਰ ਹਿੰਦੀ ਕੀ, ਮੈਂ ਤੋ ਯੇ ਮਾਨਤਾ ਹੂੰ, ਸਾਂਝ ਹੈ, ਦੋਨੇ ਐਸੀ ਸਾਂਝ ਪਰਮਾਤਮਾ ਨੇ ਹਮੇ ਦੇ ਦੀ ਹੈ। ਵੋ ਬੋਲ ਲਿਆ, ਵੋ ਬੋਲ ਲਿਆ, ਵੋ ਬੋਲਾ ਗਿਆ, ਵੋ ਬੋਲ ਲਿਆ, ਲੇਕਿਨ ਹਮੇ ਮਲੂਮ ਨਹੀਂ ਹੋਤਾ। ਸਹਿਜੇ ਸਹਿਜੇ ਹਮ ਯਤਨ ਕਰਨਾ ਹੈ, ਯਤਨ ਕਰੇਂਗੇ ਕਿ ਆਗੇ ਇਹ ਅਭਿਆਸ ਹੋ ਸਕੇ, ਕੁਛ ਕੈਸੇਟਸ ਹੋਰ ਐਸੀ ਰਿਕਾਰਡਿੰਗ ਹੋ ਸਕੇ। ਦੂਸਰੀ ਸਟੇਟੋਂ ਮੇਂ ਜਾ ਕਰ ਹਮ ਐਸੀ ਜੋ ਪਰਮਾਤਮਾ ਕਾ ਪਿਆਰ ਹੈ ਉਸਕੋ ਬਾਂਟ ਸਕੇ। ਸਭ ਸੇ ਬੜਾ ਪਿਆਰ ਹੈ, ਸਭ ਵਸਤੂਆਂ ਸੰਸਾਰ ਤੇ ਮਿਲ ਸਕਤੀ ਹੈ, ਲੇਕਿਨ ਪਿਆਰ ਉਸਕੀ ਅਪਾਰ ਕਿਰਪਾ ਕੇ ਬਿਨਾ ਨਹੀਂ ਮਿਲਤਾ। ਮੁਝੇ ਬਹੁਤ ਪਿਆਰ ਮਿਲਾ ਹੈ ਬਾਹਰ ਜਾ ਕਰ, ਹਰ ਸ਼੍ਰੇਣੀ ਨੇ ਪਿਆਰ ਦਿਆ ਹੈ, ਚਾਹੇ ਮੈਂ ਆਸਾਮ ਮੇਂ ਗਿਆ, ਆਸਾਮੀਆਂ ਨੂੰ ਵੀ ਪਿਆਰ ਕੀਆ। ਜਬ ਮਾਂ ਪਰ ਪਹੁੰਚਾ, ਸਭ ਬਾਹਰ ਨਿਕਲ ਕਰ ਪਿਆਰ ਸੇ ਮਿਲਣੇ ਲਗੇ। ਐਸੇ ਇੱਛਾ ਸੀ ਕਿ ਜੀਵਨ ਮੇਂ ਕੁਛ ਐਸੀ ਰਿਕਾਰਡਿੰਗ ਕੀ ਜਾਏ, ਜਬ ਮੈਂ ਬਾਹਰ ਜਾਊਂ ਜੋ ਵਿਚਾਰ ਸਾਂਝੇ ਹੋ ਸਕੇ, ਇਨ ਵਿਚਾਰੋਂ ਸੇ ਗੁਰੂ ਕੀ ਬਾਤ ਸਾਂਝੀ ਕੀ ਸਾਚ ਸਕੇ, ਪ੍ਰਭੂ ਕਾ ਪਿਆਰ ਬਾਂਟਾ ਜਾ ਸਕੇ। ਆਪਨੇ ਕਿਰਪਾ ਕੀ, ਜੈਸਾ ਵੀ ਪਰਮੇਸ਼ਰ ਨੇ ਕਿਰਪਾ ਕੀ, ਆਪਨੇ ਸਹਿਯੋਗ ਦਿਆ, ਆਪਕਾ ਬਹੁਤ ਬਹੁਤ ਧੰਨਵਾਦ ਹੈ। ਆਓ ਅਨੰਤ ਸਾਹਿਬ ਕਾ ਪਾਠ ਸਮਾਪਤੀ, ਇੱਕ ਰਿਕਾਰਡਿੰਗ ਹੋਰ ਹੈ ਕੱਲ ਕੀ, ਫਿਰ ਆਪਸੇ ਆਗਿਆ ਮੰਗੇਗੇ। ਆਓ ਅਨੰਤ ਸਾਹਿਬ ਜੀ ਦਾ
1: ਰਾਮਕਲੀ ਮਹਿਲਾ ਤੀਜਾ ਆਨੰਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਸਿਤਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸਵਰ ਪੰਚਮ ਅਤੇ ਸੰਵਾਦੀ ਛੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਪਟਕਣਾ ਛੱਡ ਦੇ ਜਿਹੜੇ ਜੀਵ ਪੱਥਰਾਂ ਵਿੱਚ ਬੈਠੇ ਹਨ ਵਾਹਿਗੁਰੂ ਰੋਜੀ ਉਹਨਾਂ ਨੂੰ ਵੀ ਦੇ ਰਿਹਾ ਕਿਆ ਤੈਨੂੰ ਨਾ ਦੇਵੇਗਾ ਇਸ ਲਈ ਤੂੰ ਕਾਹੇ ਡੋਲੇ ਪ੍ਰਾਣੀਆਂ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀਏ ਜਨਮੇ ਜੰਤ ਉਪਾਏ ਕੇ ਬਿਨਾਂ ਵੀ ਰੋਜੀ ਦੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਚ ਕਰੇ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਦਿੰਦਾ ਤੂੰ ਭਾਈ ਡੋਲਣਾ ਛੱਡ ਦੇ ਭਟਕਣਾ ਛੱਡ ਦੇ ਤੂੰ

I'm not going to be able to do that.

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਹਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਬਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਬਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਬਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ ਇਹ ਪੰਡ ਇਹੋ ਹੀ ਚੁੱਕ ਸਕਦਾ, ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਤਕਾ ਹੈ, ਤੁਹਾਡੀ ਮੁੱਠੀ ਵਿੱਚ ਤਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵੇਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ, ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ, ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ, ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ, ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ, ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ, ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆਂ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ, ਉਹ ਮੇਰਾ ਦੇ ਸਾਈਂ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ, ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੀ ਗੱਲ ਨਾਲ ਲਾ ਲਿਆ, ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ, ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਿਰ ਦੀਜੈ ਕਾਣ ਨਾ ਕੀਜੇ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ? ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

ਮਨ ਵਿੱਚ ਇੱਕ ਪ੍ਰੇਮ ਦਾ ਉਛਾਲਾ ਉੱਠੇ ਕਿ ਹਰੀ ਪ੍ਰਮਾਤਮਾ ਨੂੰ ਕਿਵੇਂ ਜਾ ਕੇ ਮਿਲ ਜਾਈਏ। ਮਨ ਤਨ ਪਿਆਸ ਦਰਸ਼ਨ ਗਣੀ ਕੋਈ ਆਨ ਮਿਲਾਵੇ ਮਾਏ। ਮੇਰੇ ਮਨ ਵਿੱਚ ਤਨ ਵਿੱਚ ਦਰਸ਼ਨਾਂ ਦੀ ਬਹੁਤ ਪਿਆਸ ਹੈ, ਹੇ ਮੇਰੀ ਮਾਂ ਕੋਈ ਮੈਨੂੰ ਆ ਕੇ ਮਿਲਾ ਦੇਵੇ। ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕੇ ਲਾਗਾਂ ਪਾਏ। ਗੁਰਮੁਖ ਜਨ ਪ੍ਰੇਮ ਵਿੱਚ ਸਹਾਇਤਾ ਕਰਦੇ ਨੇ, ਜਿੰਨੇ ਸਾਧੂ ਸੰਤ ਹੋਏ ਨੇ ਨਾ ਇਹਨਾਂ ਨੂੰ ਆਖੀਏ ਸਾਡੇ ਝੂਠ ਵਿੱਚ ਫਰੇਬ ਵਿੱਚ ਇਮਦਾਦ ਕਰੋ, ਕੋਈ ਨਹੀਂ ਕਰਦੇ। ਜੇ ਪ੍ਰੇਮੀ ਬੰਦਾ ਹੋਵੇ ਉਹਦੀ ਇਮਦਾਦ ਕਰਦੇ ਨੇ, ਪ੍ਰਭੂ ਨੂੰ ਮਿਲਾਉਣ ਲਈ ਇਮਦਾਦ ਕਰਦੇ ਨੇ। ਉਹਨਾਂ ਦੇ ਮੈਂ ਪੈਰੀ ਪੈਂਦਾ, ਬਿਨ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾ ਹੀ ਜਾਏ। ਪ੍ਰਭੂ ਤੋਂ ਬਗੈਰ ਸੁੱਖ ਕਿਤੇ ਨਹੀਂ, ਹੋਰ ਤੇ ਥਾਂ ਹੈ ਹੀ ਕੋਈ ਨਹੀਂ ਸੁੱਖ ਵਾਲੀ। ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ। ਬਹੁਤ ਕੁਛ ਖਾ ਕੇ ਵੀ ਬਹੁਤ ਚੱਖ ਕੇ ਵੀ ਇਹ ਰਸਨਾ ਭੁੱਖੀ ਦੀ ਭੁੱਖੀ ਰਹਿ ਗਈ। ਪੇਟ ਵਿੱਚ ਬਹੁਤ ਕੁਛ ਪਾਇਆ ਪਰ ਇਸ ਦੀ ਭੁੱਖ ਸਦੀਵੀ ਨਾ ਮਿਟ ਸਕੀ। ਬੰਦੇ ਨੇ ਬਹੁਤ ਕੁਛ ਕਮਾਇਆ, ਮਨ ਦੀ ਭੁੱਖ ਉੱਥੇ ਦੀ ਉੱਥੇ ਟਿਕੇ ਰਹੀ। ਪਰ ਜਿਨ੍ਹਾਂ ਨੇ ਪ੍ਰੇਮ ਰਸ ਚੱਖ ਲਿਆ, ਪ੍ਰੇਮ ਰਸ ਕੀ ਹੈ? ਅਸੀਂ ਮੋਹ ਦਾ ਨਾਮ ਹੀ ਪ੍ਰੇਮ ਰੱਖ ਲਏ। ਮੋਹ ਦਾ ਨਾਮ ਪ੍ਰੇਮ ਕੋਈ ਨਹੀਂ। ਪ੍ਰੇਮ ਮੁਕਤ ਕਰ ਦਿੰਦਾ, ਮੋਹ ਤੇ ਸਾਨੂੰ ਬੰਨ ਰਿਹਾ। ਬੰਦਾ ਬੱਝਾ ਹੋਇਆ, ਮੇਰਾ ਦੇਸ਼ ਉੱਥੇ ਬੱਝਾ, ਐ ਮੇਰੀ ਕੁਲ ਹੈ ਉੱਥੇ ਹੀ ਬੱਝਾ ਹੋਇਆ, ਐ ਮੇਰਾ ਇਲਾਕਾ ਇਲਾਕਿਆਂ ਨਾਲ ਬੰਦਾ ਬੱਝਾ ਹੋਇਆ, ਜਾਤੀ ਨਾਲ ਬੱਧਾ ਹੋਇਆ, ਕੁਲ ਨਾਲ ਬੱਧਾ, ਖਾਨਦਾਨੀਆਂ ਨਾਲ ਬੱਧਾ, ਇਹਨੂੰ ਪ੍ਰੇਮ ਨਹੀਂ ਕਹਿੰਦੇ? ਤੇ ਮੋਹ ਹੈ, ਬੰਧਨ ਹੈ। ਪ੍ਰੇਮ ਕੀ ਹੈ? ਪ੍ਰੇਮ ਤੇ ਸਾਰੇ ਦੁੱਖ ਰੋੜ ਕੇ ਲੈ ਜਾਂਦਾ। ਪ੍ਰੇਮ ਕੋਈ ਪਾਪ ਨਹੀਂ ਰਹਿਣ ਦਿੰਦਾ। ਜਿੱਥੇ ਪ੍ਰੇਮ ਆ ਜਾਏ ਸਮਝ ਲੈਣਾ ਉੱਥੇ ਪ੍ਰਮਾਤਮਾ ਹੀ ਪ੍ਰਮਾਤਮਾ, ਦੂਸਰਾ ਹੈ ਹੀ ਕੋਈ ਨਹੀਂ। ਪ੍ਰੇਮ ਸਰਵ ਵਿਆਪੀ ਹੈ, ਪ੍ਰਮਾਤਮਾ ਵੀ ਸਰਵ ਵਿਆਪੀ ਹੈ। ਜਿੱਥੇ ਪ੍ਰੇਮ ਆ ਜਾਏ ਦੁਨੀਆਂ ਦਾ ਉੱਥੇ ਕੁਛ ਵੀ ਨਹੀਂ ਰਹਿ ਸਕਦਾ। ਜਿੰਨੀ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ, ਉਹ ਰੱਜ ਗਏ। ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਉਹ ਜੀਵ ਇਸਤਰੀਆਂ ਆਪਾ ਤਿਆਗ ਕੇ ਹਮੇਸ਼ਾ ਅਰਦਾਸ ਹੀ ਕਰਦੀਆਂ ਰਹਿੰਦੀਆਂ। ਅਨੇਕਾਂ ਨਾਮ ਅਭਿਆਸੀ ਸੱਜਣ ਮਿਲੇ ਨੇ ਜਿਹੜੇ ਪਲ ਪਲ ਅਰਦਾਸਾਂ ਹੀ ਕਰ ਰਹੇ ਨੇ, ਬੇਨਤੀਆਂ ਹੀ ਕਰ ਰਹੇ ਨੇ। ਬੇਨਤੀਆਂ ਕਿਉਂ ਕਰਦੇ ਨੇ? ਉਹ ਕਹਿੰਦੇ ਨੇ ਉਹਦੇ ਘਰ ਜਿਹੜਾ ਵੀ ਪਹੁੰਚਿਆ ਅਰਦਾਸ ਨਾਲ ਹੀ ਪਹੁੰਚੀਏ, ਉਹਦੇ ਘਰ ਹੱਥ ਵਾਲਾ ਕੋਈ ਨਹੀਂ ਪਹੁੰਚਿਆ, ਚਤਰਾਈ ਵਾਲਾ ਨਹੀਂ ਪਹੁੰਚਿਆ, ਉਹਦੇ ਘਰ ਵਿੱਚ ਵੱਡੇ ਵੱਡੇ ਧਿਆਨੀ ਤੇ ਗਿਆਨੀ ਨਹੀਂ ਪਹੁੰਚੇ, ਬੇਨਤੀ ਵਾਲੇ ਪਹੁੰਚ ਗਏ ਨੇ। ਜਿਨ੍ਹਾਂ ਨੂੰ ਅਰਦਾਸ ਕਰਨੀ ਆ ਗਈ, ਤਰਲਾ ਲੈਣਾ ਆ ਗਿਆ, ਉਹ ਪਹੁੰਚ ਗਏ ਨੇ। ਫਿਰ ਜਿੰਨਾ ਕੋਈ ਨਿਮਾਣਾ ਹੋ ਕੇ ਕਰੇਗਾ ਉਨੀ ਛੇਤੀ ਸੁਣੀ ਜਾਏਗੀ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹਾਥੀ ਕੀ ਪੁਕਾਰ ਪਲ ਪਾਛੇ ਪਹੁੰਚਤ ਹੈ, ਚੀਟੀ ਕੀ ਚਿੰਗਾਰ ਪਹਿਲੇ ਸੁਣ ਲੇਤ ਹੈ। ਕੀੜੀ ਦੀ ਚਿੰਗਾਰ ਛੇਤੀ ਸੁਣ ਲੈਂਦਾ ਹਾਥੀ ਦੀ ਪਿੱਛੋਂ, ਕੀੜੀ ਨਿਮਾਣੀ ਹੈ। ਤੋ ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਹਰੀ ਕੰਤ ਨੇ ਜਿਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹ ਵਿਛੜ ਕੇ ਕਿਸੇ ਹੋਰ ਪਾਸੇ ਨਹੀਂ ਜਾਂਦੀਆਂ। ਸੇ ਵਿਛੜ ਕਤੇ ਨਾ ਜਾਏ, ਪ੍ਰਭਿਨ ਦੂਸਰ ਕੋ ਨਹੀਂ, ਨਾਨਕ ਹਰ ਸਰ ਨਾਏ। ਅਸੂ ਸੁਖੀ ਵਸੰਦੀਆਂ ਜਿਨੇ ਮਾਇਆ ਹਰ ਰਾਏ, ਜਿਨ੍ਹਾਂ ਉੱਤੇ ਨੰਕਾਰ ਦੀ ਕਿਰਪਾ ਹੈ ਉਹ ਸੁਖ ਨਾਲ ਵਸਦੀਆਂ ਨੇ। ਪਰ ਇਹ ਪ੍ਰੇਮ ਦਾ ਉਹ ਮਾਹੜਾ ਜਿਹੜਾ ਪੈਦਾ ਹੋਇਆ, ਇਹ ਪ੍ਰਭੂ ਤੱਕ ਕਿਵੇਂ ਪਹੁੰਚਾ ਦੇਵੇ? ਉਛਾਲੇ ਤੇ ਬੜੇ ਮਨਾਂ ਵਿੱਚ ਆਉਂਦੇ ਨੇ, ਪਰ ਉਛਾਲੇ ਕਈ ਵਾਰ ਉੱਥੇ ਹੀ ਦੱਬ ਜਾਂਦੇ ਨੇ। ਇਹ ਕਰਜ਼ ਕਰਕੇ ਮੈਂ ਸਮਾਪਤ ਕਰਾਂ। ਇੱਕ ਹੈ ਇੱਛਾ ਤੇ ਇੱਕ ਹੈ ਸੰਕਲਪ। ਸੰਕਲਪ ਤੇ ਇੱਛਾ ਵਿੱਚ ਫਰਕ ਹੁੰਦਾ, ਉਹ ਫਰਕ ਸਮਝ ਲੈਣਾ। ਜੇ ਕਿਤੇ ਸਾਨੂੰ ਸੰਕਲਪ ਕਰਨਾ ਆ ਜਾਏ ਤੇ ਗੱਲ ਬਣ ਜਾਏ। ਇੱਛਾ ਤੇ ਇਹ ਹੁੰਦੀ ਹੈ, ਚਲੋ ਕੋਈ ਵਸਤੂ ਮਿਲ ਗਈ ਤੇ ਠੀਕ, ਨਾ ਮਿਲੀ ਤਾਂ ਵੀ ਠੀਕ, ਥੋੜਾ ਯਤਨ ਕਰਕੇ ਵੇਖ ਲਈਏ। ਪਰ ਸੰਕਲਪ ਹੁੰਦਾ ਬਾਬੇ ਦੀਪ ਸਿੰਘ ਵਰਗਾ, ਕਹਿੰਦੇ ਨੇ ਮਰਾਂਗਾ ਹੀ ਤਾਂ ਮੇਰਾ ਸਿਰ ਜਿਹੜਾ ਹੈ ਭੇਟਾ ਹੋਵੇਗਾ ਗੁਰੂ ਰਾਮਦਾਸ ਦੀ ਹਜ਼ੂਰੀ ਵਿੱਚ, ਉਦੋਂ ਜਦੋਂ ਅਬਦਾਲੀ ਨਿਕਲ ਜਾਣਗੇ। ਸੰਕਲਪ ਹੈ ਮੌਤ ਨਾਲ ਵੀ ਮੁਕਾਬਲਾ ਪਾ ਲੈਣਾ। ਜਦੋਂ ਕੋਈ ਸੰਕਲਪ ਕਰ ਲੈਂਦਾ ਹੈ ਨਾ, ਸੰਕਲਪ ਬਹੁਤ ਤਕੜਾ ਚਾਹੀਦਾ ਹੈ। ਅਕਾਲੀ ਫੂਲਾ ਸਿੰਘ ਵਰਗਾ ਸੰਕਲਪ, ਕਹਿੰਦੇ ਨੇ ਪਾਤਸ਼ਾਹ ਅੱਜ ਤੇਰਾ ਮੇਰਾ ਇੱਕ ਦਾਅਵਾ ਹੋਣ ਲੱਗਾ, ਸਿੱਖ ਦਾਅਵੇ ਕਰਦਾ ਤੇ ਨਹੀਂ ਪਰ ਅੱਜ ਕਰਨਾ ਪੈ ਗਿਆ। ਜੇ ਮੈਂ ਸ਼ਹਾਦਤ ਨਾ ਪ੍ਰਾਪਤ ਕਰਾਂ ਤੇ ਮੈਂ ਤੇਰਾ ਸਿੱਖ ਨਹੀਂ, ਤੂੰ ਫਤਿਹ ਨਾ ਦੇਵੇਂ ਤੇ ਤੂੰ ਮੇਰਾ ਗੁਰੂ ਘਰਦਾ। ਇੱਥੇ ਤੱਕ ਸੇ ਕਹਿ ਦਿੰਦਾ, ਇਹ ਹੈ ਸੰਕਲਪ। ਜਿਸ ਦਿਨ ਇਹ ਸੰਕਲਪ ਹੋ ਗਿਆ ਨਾ ਕਿ ਪ੍ਰਮਾਤਮਾ ਤੋਂ ਉਰਾਂ ਕਿਸੇ ਗੱਲ ਨਾਲ ਤਸੱਲੀ ਨਹੀਂ, ਪਾਉਣਾ ਪ੍ਰਮਾਤਮਾ ਨੂੰ, ਮਿਲਣਾ ਨੰਕਾਰ ਨੂੰ, ਇਸ ਤੋਂ ਉਰਾਂ ਜੋ ਮਿਲੇ ਮੇਰੇ ਵਾਸਤੇ ਮਿੱਟੀ, ਮੇਰੇ ਕਿਸੇ ਕੰਮ ਨਹੀਂ, ਫਿਰ ਉਸ ਦਿਨ ਪ੍ਰਮਾਤਮਾ ਮਿਲ ਵੀ ਜਾਂਦਾ।
ਏਡਾ ਵੱਡਾ ਸੰਕਲਪ ਜਿਸ ਦਿਨ ਮਨ ਦੇ ਵਿੱਚ ਆ ਜਾਵੇ, ਹੇ ਨੰਕਾਰ ਅੱਜ ਪਿਆਸ ਹੈ ਤੇਰੀ, ਜਦੋਂ ਇਸ ਤਰ੍ਹਾਂ ਕੋਈ ਤੁਰ ਪੈਂਦਾ ਤੇ ਬਿਰਹਾ ਜਾਗਦਾ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਬਿਰਹਾ ਜਗਾਉਣ ਵਾਸਤੇ ਉਹਨਾਂ ਯਤਨ ਵੀ ਕੀਤੇ ਨੇ। ਇੱਕ ਦੋ ਇਤਿਹਾਸਕ ਕਥਾ ਮੈਂ ਕਹਿ ਕੇ ਸਮਾਪਤ ਕਰਾਂ। ਭਾਈ ਲਹਿਣਾ ਜੀ ਗੁਰੂ ਅੰਗਦ ਦੇ ਬਣ ਗਏ, ਲੇਕਿਨ ਗੁਰਦੇਵ ਪਾਤਸ਼ਾਹ ਜੀ ਨੇ ਬਿਰਹੇ ਦੀ ਚੋਟ ਵੀ ਨਾਲ ਲਾ ਦਿੱਤੀ, ਕਹਿ ਦਿੱਤਾ ਪੁਰਖਾ ਖੰਡੂਰ ਰਹਿਣਾ, ਇੱਥੇ ਨਹੀਂ ਰਹਿਣਾ, ਆਪੇ ਲੋੜ ਪਈ ਸੱਦ ਲਵਾਂਗੇ ਜਾਂ ਆ ਜਾਵਾਂਗੇ। ਬਿਰਹਾ ਇੰਨਾ ਜਾਗਿਆ ਇੱਥੇ ਤੱਕ ਉਹ ਕਹਿ ਉੱਠੇ, ਜਿਸ ਪਿਆਰੇ ਸਿਉ ਨਿਉ ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤੰਕ ਹੈ ਪਾਛੇ ਜੀਵਨਾ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਧੰਨ ਗੁਰੂ ਰਾਮਦਾਸ ਲਾਹੌਰ ਭੇਜ ਦਿੰਦੇ ਨੇ, ਕਹਿੰਦੇ ਨੇ ਜਦ ਤੱਕ ਬੁਲਾਈਏ ਨਾ ਆਉਣਾ ਨਹੀਂ। ਹੁਣ ਅਵਸਥਾ ਉਨ੍ਹਾਂ ਦੀ ਇਹ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇਤੁਦ ਭਗਵੰਤਾ, ਮੋਹ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੈ ਗੁਰਦਰਬਾਰੇ ਜੀਓ। ਇੰਨੀ ਜਦੋਂ ਤੜਪ ਤਾਂਗ ਹੋਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਪੱਤਰ ਲਿਖਿਆ, ਪੱਤਰ ਤੇ ਅੱਖਰ ਕੋਈ ਨਹੀਂ ਲਿਖੇ ਆ। ਸਾਖੀਕਾਰ ਕਹਿੰਦੇ ਨੇ ਕੋਈ ਅੱਖਰ ਨਹੀਂ ਲਿਖਿਆ, ਇੱਕ ਚਿੱਤਰ ਬਣਾਇਆ। ਚਿੱਤਰ ਕਾਹਦਾ ਸੀ? ਚਾਤਰਕ ਦਾ। ਜਦੋਂ ਚਾਤਰਕ ਦਾ ਚਿੱਤਰ ਆਇਆ, ਗੁਰੂ ਰਾਮਦਾਸ ਨੇ ਵੇਖਿਆ, ਵੇਖ ਕੇ ਤੇ ਬਰਸਾਤ ਦਾ ਚਿੱਤਰ ਬਣਾ ਦਿੱਤਾ ਕਿ ਜੇ ਤੁਸੀਂ ਚਾਤਰਕ ਬਣ ਗਏ ਹੋ ਤੇ ਗੁਰੂ ਮੀਂਹ ਬਣ ਕੇ ਵਰਸਣ ਵਾਸਤੇ ਤਿਆਰ ਹੈ। ਸਾਹਿਬ ਬਖਸ਼ਿਸ਼ ਕਰਨ ਅਸੀਂ ਚਾਤਰਕ ਬਣ ਸਕੀਏ। ਬਾਣੀ ਸਾਰੇ ਪੜ੍ਹਦੇ ਨੇ, ਪਰ ਇਸ ਢੰਗ ਨਾਲ ਪੜ੍ਹੀਏ ਕਿ ਜਿਵੇਂ ਕੋਇਲ ਦੀ ਮਿੱਠੀ ਆਵਾਜ਼ ਹੈ, ਜਿਵੇਂ ਚਾਤਰਕ ਦੀ ਪੁਕਾਰ ਹੈ। ਜਿਸ ਦਿਨ ਇਹ ਪੁਕਾਰ, ਇਹ ਪਿਆਸ ਸਾਨੂੰ ਮਿਲ ਗਈ, ਫਿਰ ਪਰਮਾਤਮਾ ਕਹਿੰਦੇ ਆ ਯਾਦ ਨਹੀਂ ਆਉਂਦਾ, ਪਰਮਾਤਮਾ ਭੁੱਲਣਾ ਨਹੀਂ, ਉਹ ਦਿਨ ਰਾਤ ਦਾ ਸਾਥੀ ਬਣ ਜਾਏਗਾ। ਤੇ ਜਦੋਂ ਪਿਆਸ ਹੀ ਨਾ ਹੋਵੇ ਫਿਰ ਪਾਣੀ ਵੀ ਬੇਕਾਰ ਹੈ। ਖਿਮਾ ਕਰਨਾ, ਜਿਨ੍ਹਾਂ ਨੂੰ ਪਿਆਸ ਨਹੀਂ ਉਹਨਾਂ ਵਾਸਤੇ ਬਾਣੀ ਵੀ ਬੇਕਾਰ ਹੋਈ ਪਈ ਹੈ। ਬਾਣੀ ਤੇ ਗੁਰੂ ਪਾਤਸ਼ਾਹ ਦੀ ਨੰਕਾਰ ਨਾਲ ਜੋੜਦੀ ਹੈ, ਪਰ ਜਿਹੜਾ ਪਿਆਸ ਨਾਲ ਪੜੇਗਾ ਉਹ ਤੜਪ ਤਾਂਗ, ਉਹ ਪਿਆਸ ਸਾਡੇ ਅੰਦਰ ਪੈਦਾ ਹੋਵੇ। ਇਸ ਵਾਸਤੇ ਅਸੀਂ ਗੁਰੂ ਚਰਨਾਂ ਵਿੱਚ ਆ ਕੇ ਬੈਠਨੇ ਆ ਕਿ ਜੋ ਪੜੀਏ ਤਪਤਾਂਗ ਨਾਲ, ਇੱਕ ਪਿਆਸ ਨਾਲ ਪੜੀਏ। ਇਹ ਨਿਕਸ਼ਾ ਬਦੀ ਅੱਜ ਪ੍ਰਵਾਨ ਕਰਨੀ।

ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਸੰਸਾਰ ਦੇ ਹਰ ਕੋਨੇ ਵਿੱਚ ਮਨਾਇਆ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀ।

ਕਿਸੇ ਨੂੰ ਨੀ ਕਿਹਾ, ਆਪਣੇ ਤੇ ਕਿਹਾ, ਮੇਰੀ ਰਸਨਾ ਸੜ ਜੇ ਜੇ ਮੈਂ ਕਾਂ ਸ਼ਾਈ ਹੈ, ਜਿਲਦ ਹੈ, ਕਾਗਜ਼ ਹੈ, ਫਿਰ ਆਖਿਆ ਕੋਈ ਮੇਰੇ

ਬਚਨ ਸੁਣਾਉਂਦੇ ਸੀ ਓਏ ਧੰਨੇ ਦੇ ਪੱਥਰ ਚ ਜਿਹੜਾ ਰੱਬ ਆਇਆ ਕਿਉਂ ਆਇਆ ਪਹਿਲੇ ਉਹਦੀ ਭਾਵਨਾ ਚ ਰੱਬ ਆਇਆ ਇਹੋ ਠਾਕੁਰ ਉਹਦੀ ਇੱਕ ਪੱਥਰ ਤੇ ਭਾਵਨਾ ਬਣ ਸਕਦੀ ਏ ਤੇਰੀ ਗੁਰੂ ਗ੍ਰੰਥ ਸਾਹਿਬ ਤੇ ਵੀ ਬਣਨੀ ਚਾਹੀਦੀ ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਪਛਾਣਿਆ ਇਹ ਗੱਲਾਂ ਵੀ ਕਰਦੇ

ਗੁਰੂ ਗ੍ਰੰਥ ਸਾਹਿਬ ਜੀ ਦੀ। ਅੱਜ ਇੱਕ ਜਾਂ ਦੋ ਫਿਰ ਇਸ ਤਰ੍ਹਾਂ ਲੜੀਵਾਰ ਬਾਬਾ ਜੀ ਸੇਵਾ ਲੈਣ

ਛੇ ਨੂੰ ਫਾਈਨਲ ਨਾ ਸਮਝਿਓ। ਸਮੁੰਦਰ ਦੇ ਕਿਨਾਰੇ ਤੇ ਖਲੋ ਕੇ ਕੋਈ ਸਮੁੰਦਰ ਦਾ ਆਨੰਦ ਲੈ ਸਕਦਾ, ਗਹਿਰਾਈ ਨਹੀਂ ਦੱਸ ਸਕਦਾ। ਅਸੀਂ ਤੇ ਕਿਨਾਰੇ ਤੇ ਖਲੋ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਵਡਿਆਈਆਂ ਦਾ ਆਨੰਦ ਲੈ ਸਕਦੇ ਹਾਂ, ਇਹਨੂੰ ਫਾਈਨਲ ਨਹੀਂ ਕੋਈ ਕਹਿ ਸਕਦਾ। ਪਰ ਇਸ ਤੋਂ ਗਾਹ ਨਹੀਂ ਸਭ ਤੋਂ ਪਹਿਲੀ ਵਿਸ਼ੇਸ਼ਤਾ ਹੀ

ਕਹਿੰਦੇ ਆ ਪਹਿਲੀ ਵਿਸ਼ੇਸ਼ਤਾ ਹੀ ਧਰਤੀ ਤੇ ਫਿਰ ਸਮਾਂ ਆਇਆ ਜ਼ੁਲਮ ਹੋਏ ਕਸ਼ਟ ਹੋਏ ਇੰਨੇ ਕੁ ਜ਼ਿਆਦਾ ਸੀ ਇੰਨੇ ਕੁ ਜ਼ਿਆਦਾ ਸੀ ਅਵਤਾਰ ਭੇਜਣ ਨਾਲ ਗੱਲ ਨਹੀਂ ਸੀ ਬਣਨੀ ਕਹਿੰਦੇ ਹੁਣ ਆਪ ਨਿਰੰਕਾਰ ਆਇਆ ਗੁਰੂ ਨਾਨਕ ਦੇ ਰੂਪ ਚ ਪਹਿਲੀ ਵਿਸ਼ੇਸ਼ਤਾ ਹੀ ਫਿਰ ਗਿਆ ਹੀ ਨਹੀਂ ਦਸਾਂ ਜਾਮਿਆਂ ਤੋਂ ਬਾਅਦ ਸ਼ਬਦ ਰੂਪ ਵਿਚ ਧਰਤੀ ਤੇ ਟਿਕ ਗਿਆ ਦੁਨੀਆਂ ਨੂੰ ਤਾਰਨ ਦੇ ਲਈ ਬਕਾਇਦਾ ਉਸੇ ਤਰ੍ਹਾਂ

ਨਿਰੰਕਾਰ ਹੈ। ਉਹ ਨਿਰੰਕਾਰ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਦਾ ਲਈ ਧਰਤੀ ਤੇ ਟਿਕ ਗਏ, ਦੁਨੀਆ ਨੂੰ ਤਾਰਨ ਲਈ। ਇਹ ਪਹਿਲੀ ਵਿਸ਼ੇਸ਼ਤਾ। ਬਾਕੀ ਅਵਤਾਰ ਆਏ ਡਿਊਟੀ ਦੇ ਕੇ ਗਏ, ਗੁਰੂ ਨਾਨਕ ਗਿਆ ਨਹੀਂ। ਦੋ ਮਿੰਟ ਸਾਰੀਆਂ ਬੀਬੀਆਂ ਵੀਰ ਮਾਲਵੇ ਵਾਂਗ ਜਰਾ ਹਾਜ਼ਰ।